ਬਣਾਈਏ ਗੁਮਤੀ ਸਾਸ ਗਊ ਦਾ ਗੁਮਤੀ ਸਹਿਸ ਗਊ ਦਾਨ ਕੀਜੇ ਕੋਟ ਜਾਉ ਤੀਰਥ ਕਰੈ ਤਨ ਜਉ ਹਵਾਲੇ ਗਾ ਰਾਮ ਨਾਮ ਸਰ ਤਉ ਨਾ ਪੂਜੈ ਅਸ ਦਾਨ ਗਜ ਦਾਨ।

ਸੇ ਬਸ ਕਰ ਰਾਖੇ ਗੁਰ ਕੀ ਸਾਖੀ ਰਾਖੈ ਚੀਤ ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ ਕਰ ਪਲਵ ਸਾਖਾ ਵਿਚਾਰੇ ਆਪਣਾ ਜਨਮ ਨਾ ਜੂਏ ਹਾਰੇ ਅਸੁਰ ਨਦੀ ਕਾ ਬੰਦੇ ਮੂਲ ਪੱਛਮ ਫੇਰ ਚੜਾਵੇ ਸੂਰ ਅਜੁਰ ਜਰੈ ਸੁਨੀਚਰ ਚਰੈ ਜਗਨਨਾਥ।

ಪವನ ತಣಿ ಪಂಚ ಸಬದ ನರಮಾಯಲ ಬಾಜೇ ತುಲಕೇ ಚವರ ಶಂಖ ಕಾನ ಗಾಜೇ.

ਭਵਨ ਪਵਿੱਤਰ ਸਭ ਕੀਏ ਜੈ ਧੂਰ ਪਰੀ ਜਨ ਪਗੇ ਤੁਮਰੇ ਗੁਣ ਪ੍ਰਭ ਕਹਿ ਨਾ ਸਕੈ ਹਮ ਤੁਮ ਵੱਡ ਵੱਡ ਪੁਰਖ ਵਡਗੇ ਜਨ ਨਾਨਕ ਕਉ ਦਇਆ ਪ੍ਰਭ ਧਾਰੋ ਹਮ ਸਿਵੈ ਤੁਮ ਜਨ ਪਗੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗਨਨਾਥ ਕਿਰਪਾ ਪ੍ਰਭ ਧਾਰੀ ਮਤ ਗੁਰਮਤ ਨਾਮ ਬਣੇ ਰਾਮ ਹਰ ਜਨ ਹਰ ਜਸ ਹਰ ਹਰ ਗਾਇਓ ਉਪਦੇਸ਼ ਗੁਰੂ ਗੁਰ ਸੁਣੈ ਕਿਲ ਬਿਖ ਪਾਪ ਨਾਮ ਹਰ ਕਾਟੇ ਜਿਵ ਖੇਤ ਕਿਰਸਾਨ ਲੁਨ

ਨੇਹ ਕਪਟ ਕਮਾਵੂ ਹਰ ਕੀ ਹਰ ਕਾਲ ਨਿਹਾਲ ਨਿਹਾਲ ਨਿਹਾਲ ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਪਾਏ ਜਿਨ੍ਹਾਂ

ਭਗਤਾ ਜਿਸ ਉੱਪਰ ਰੰਗ ਲਾਵੇ ਸਾਈ ਮਤ ਸਾਈ ਬੁੱਧ ਸਿਆਣਪ ਜਿਤ ਨਿਮਖ ਨਾ ਪ੍ਰਭ ਬਿਸਰਾਵੇ ਸੰਤ ਸੰਗ ਲੱਗ ਇਹੋ ਸੁਖ ਪਾਇਓ ਹਰ ਗੁਣ ਸਦ ਹੀ ਗਾਵੇ ਦੇਖਿਓ ਚਰਜ ਮਹਾ ਮੰਗਲ ਰੂਪ ਕਿਛੇ ਆ ਨਹੀਂ ਦਿਸ਼ਟਾਵੇ ਕਹੂੰ ਨਾਨਕ ਮੋਰਚਾ ਗੁਰ ਲਾਇਓ ਤਹ ਗਰਭ ਜੋਨ ਕਹਿ ਆਵੇ ਨਟ ਨਾਰਾਇਣ ਮਹੱਲਾ ਪੰਜਵਾਂ ਧੂਪ ਦੇ ਕੁ ਅੰਕਾਰ ਸਤਿਗੁਰ ਪ੍ਰਸਾਦਿ

ਬਿਨ ਸਿਓ ਮੂੜੇ ਅਭਮਾਨ, ਕਿਆ ਗੁਣ ਤੇਰੇ ਆਖ ਬਖਾਣਾ। ਪ੍ਰਭ ਅੰਤਰ ਜਾਮੀ ਜਾਨ, ਚਰਨ ਕਮਲਾ।

ਹੈ ਵਿੱਚ ਪਾਥਰ ਕੀਰੇ ਕਾਰੇ ਅੰਤਰਵਾਸ ਬਹੁਤ ਮੁਸਕਾਈ ਭਰਮ ਭੁੱਲਾ ਮਿਰਗ ਸੰਭਾਰੇ ਬਨ ਬਨ ਢੂੰਡ ਢੂੰਡ ਫਿਰ ਥਾਕੇ

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂ ਨੀਸੈ ਭੰਗ ਗੁਰ ਪ੍ਰਸਾਦ ਅਨਕ ਜਤਨ ਕਰ ਰਹੇ ਹਰ ਅੰਤ ਨਾਹੀ ਪਾਇਆ ਹਰ

ਧਾਰਿਓ। ਜਨ ਨਾਨਕ ਨਾਮ ਸੁਮਾਇਆ ਮਾਲੀ ਗੌੜਾ ਮਹੱਲਾ ਚੌਥਾ। ਜਪ ਮਨ ਰਾਮ ਨਾਮ ਸੁਖ ਦਾਤਾ ਸਤਸੰਗਤ ਮਿਲ ਹਰ ਸਾਧ ਆਇਆ ਗੁਰਮੁਖ ਬ੍ਰਹਮ ਪਛਾਤਾ ਰਾਮ ਵਡਭਾਗੀ ਗੁਰ।

ਜਗਤ ਸਰ ਗੁਰਮਤ ਮਹਿਲ ਗਈ ਸਭ ਨਿਕਰ ਹਰ ਅੰਮ੍ਰਿਤ ਹਰ ਸਰ ਨਾਤਾ ਧਨ ਧਨ ਸਾਧ ਜਿਨੀ ਹਰ ਪ੍ਰਭ ਪਾਇਆ ਤਿਨ ਪੁੱਛੋ ਹਰ ਕੀ ਬਾਤਾ।

ਨਾਨਕ ਚਰਨ ਪਰਾਤਾ। ਮਾਲੀ ਗੌੜਾ ਮਹਲਾ ਚੌਥਾ, ਸਭ ਸਿੱਧ ਸਾਧਕ ਮੁਨ ਜਨਾ, ਮਨ ਭਾਵਨੀ ਹਰਿ ਧਿਆਇਓ, ਅਪਰੰਪਰੋ ਪਾਰ ਬ੍ਰਹਮ ਸੁਆਮੀ, ਅਰ ਲਖ ਗੁਰੂ ਲਖਾਇਓ ਰਹਾਉ। ਹਮ ਨੀਚ ਮੱਧਮ ਕਰਮ ਕੀਏ, ਨਹੀਂ ਚੇਤਿਓ ਅਰ ਰਾਇਓ, ਹਰ ਹਰ ਆਣ ਮੇਲਿਓ, ਸਤਿਗੁਰੂ ਖਿਨ ਬੰਧ ਮੁਕਤ ਕਰਾਇਓ। ਪ੍ਰਭ ਮਸਤਕੇ ਧੁਰ ਲਿਖਿਆ, ਗੁਰਮਤੀ ਹਰ ਲਿਵ ਲਾਇਓ, ਪੰਚ ਸ਼ਬਦ ਦਰਗੇ ਬਾਜੇ, ਹਰ ਹਰ ਮਿਲਿਓ ਮੰਗਲ ਗਾਇਓ। ਪਤਤ ਪਾਵਨ ਨਾਮ ਨਰ ਹਰ, ਮੰਦ ਭਾਗੀਆਂ ਨਹੀਂ ਪਾਇਓ, ਤੇ ਗਰਭ ਜੂਨੀ ਜਾਲੀਐ ਗਾਲੀਐ, ਜਿਉਂ ਲੂਣ ਜਲੇ ਗੁਲਾਇਓ। ਮਤ ਦੇ ਹਰ ਪ੍ਰਭ ਅਗਮ ਠਾਕਰ, ਗੁਰ ਬਚ ਗੁਰ ਚਰਨ ਮਨ ਮੈ ਲਾਇਓ। ਹਰ ਰਾਮ ਨਾਮੇ ਲਹੋ ਰਹੋ ਲਾਗੋ, ਜਨ ਨਾਨਕ ਨਾਮ ਸਮਾਇਓ। ਮਾਲੀ ਗੌੜਾ ਮਹਲਾ ਚੌਥਾ।

ਗੁਰ ਬਚਨ ਬਿਕਾਨੋ ਹਟ ਹਾਟ ਮਕਰ ਪਰਾਗ ਦਾਨ ਬਹੁ ਕੀਏ ਸਰੀਰ ਦਿਓ ਅਧ ਕਾਟ ਬਿਨਾਰਨ।

ਤਨ ਤਨ ਸੰਤ ਬਹਿਲਾ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੈ ਮੇਰੇ ਚੀਤਾ ਸੰਤ ਆਗਿਆ ਮਨੇ ਮੀਠ ਮੇਰਾ ਕਮਲ ਬਿਗਸੇ ਸੰਤ ਡੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੈਂ ਬਹੁਤ ਪਿਆਸ ਸੰਤ ਬਚਨ ਮੇਰੇ ਮਨੇ ਮੰਤਾ ਸੰਤ ਪ੍ਰਸਾਦ ਮੇਰੇ ਵਿਖੇ।

ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣੀਆਂ ਪਰ ਪੋਹਨ ਸਵਰਗ ਮਾਛ ਪਿਆਲੇ ਗਾਵਣ ਤੁਦਨੋ ਰਤਨ ਪਾਏ ਤੇਰੇ

ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸੱਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ

ਹੋਵੇ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਕਸਮ ਵਿਸਾਰੇ ਤੇ ਕਮ ਜਾਤ, ਨਾਨਕ ਨਾਮੈ ਬਾਜ ਸਨਾਦਰਾ। ਗੁਜਰੀ ਮਹੱਲਾ ਚੌਥਾ। ਅਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਗਰੋਂ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਗੇਵਟ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਾ

ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਵਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ

ਸਭ ਦੁੱਖ ਵਿਸਾਰ ਨਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟਿਆ।

ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਾਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਾਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਾਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆਸ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸ਼ਾਟ ਕੋਈ ਅਵਰਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਉਤਾਰੀਆ ਹੈ ਚੁਨ ਚੁਨ ਸਤਰੁ ਹਮਾਰ

ਕੈਠਾ ਕਹੁ ਸਿਮਟ ਭਇਓ ਸੰਗਰੇ ਕੈਠਾ ਸਗਰੀ ਸ੍ਰਿਸ਼ਟੀ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਭਰਛਾ ਮੇਰੀ ਤੁਮ ਕਰੋ ਸਿਖ ਉਭਾਰ ਸਿਖ ਸੰਗਰੋ ਦੁਸ਼ਟ ਜਿਥੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸਤੁ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ

ਕਰ ਸਾਥ ਸੁਖਮਨ ਆਏ ਵਸਿਆ, ਜਨੇਸ਼ਾ ਸਭ ਪੂਜਾਈਆਂ, ਸਦਾ ਗੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਛਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਰਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਗਰਮ ਪਾਇਆ ਤੁਧ ਜਿਨ ਕਾਓ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ ਹਾਉ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹੇ ਆ ਬਰਭੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤੂਰੇ, ਮੁਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਆਮ੍ਰਿਤ ਨਾਮ ਠਾਕੁਰ ਕਾ ਪਾਇਓ, ਜਿਸਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚਾਇ, ਤਿਸਕਾ ਹੋਏ ਉਧਾਰੋ, ਇਹ ਵਸਤ ਜੀ ਰਹਿ ਜਾਈ, ਨਿਤ ਨਿਤ ਰਾ ਗੁਰਧਾਰੋ, ਤਮ ਸੰਸਾਰ ਚਰਨ ਲਗਤ।

ਛੱਡ ਜਾਹੇ, ਭਉ ਜਲ ਬਿਖਮ ਸਗਾਹ, ਗੁਰ ਸ਼ਬਦੀ ਪਾਰ ਪਾਹੇ, ਜਿਨ ਕਉ ਲਗੀ ਬਿਆਸ, ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਉਹੀ ਸਹਾਏ, ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉਨ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ, ਤੇਗ ਵਾਹੀ ਦੇ ਕੇ ਅੰਡਟ ਕੀਤਾ ਆਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੈ ਚਿਤਿਆਵਨ ਕਾ ਸਦਕਾ ਸਰਬ ਸੁਖੋ ਵੈ ਜਾਂ ਜਾਂ।

सिखानु सिखी दान केश दान रहत दान विवेक दान विसाह दान भरोसा दान दाना सिर दान नाम दान श्री अमृतसर जी दे दर्शन इशनान चमकियां झंडे बुंगे जुगो जुग अटल धर्म का जयकार बोलो जी। सिखां दा मन नीवा मत उच्ची मत दा रखा अकाल पुरख वाहिगुरु ए अकाल पुरख अपने बंद दे सदा सहाय दाता जीव श्री ननकाणा साहिब ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਤਾਣਿਆਂ ਦੇ ਦਾਨ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਮਿਹਨਤ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸੱਚ ਦੀਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋ ਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਜਸਵਿੰਦਰ ਕੌਰ ਜਨਮ ਦਿਨ ਦੇ ਸ਼ੁਕਰਾਨਾ ਕਰਦਿਆਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਹਰਸ਼ਰਨ ਸਿੰਘ ਮੋਟਰਸਾਈਕਲ ਨਵਾਂ ਲੈਣ 'ਤੇ ਸ਼ੁਕਰਾਨਾ ਕਰਦਿਆਂ ਸੁਖਨਾ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਜੋਰਾਵਰ ਸਿੰਘ ਜਨਮ ਦਿਨ ਖੁਸ਼ ਸ਼ੁਕਰਾਨਾ ਕਰਦਿਆਂ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀਆਂ ਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆ ਗਿਆ ਬਖਸ਼ੋ ਸੋ ਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਦੇ ਬਖਸ਼ੁਰਾਈ ਸ੍ਰੀ ਮੁਖਵਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਚਾਹ ਸੱਜਣ ਮੈਡਿਆ ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਸੋ ਕਹੋ ਟਲ ਗੁਰ ਸੇਵੀਐ ਐਹਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ ਛੰਤ

ਕਹੀਅਹ ਜੋ ਤੁਦ ਆਖ ਵਖਾਣ ਜਿਸ ਨੂੰ ਨਦਰ ਕਰੇ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ।

ਸ਼ਬਦ ਸਭ ਤੂੰ ਹੈ ਵਰਤੇ, ਤੂੰ ਆਪੇ ਕਰੇ ਸੋ ਹੋਈ, ਹਰ ਸਭ ਮਹਿ ਰਵਿਆ ਏਕੋ ਸੋਈ, ਗੁਰਮੁਖ ਲਖਿਆ ਹਰ ਨਾਮ ਜੀਉ, ਤੂੰ ਸਤ ਪਰਮੇਸ਼ਰ ਸਦਾ ਅਬਿਨਾਸੀ, ਹਰ ਹਰ ਗੁਣੀ ਨਿਧਾਨ ਜੀਉ, ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ, ਜਿਉ ਭਾਵੈ ਤਵੈ ਚਲਾਏ ਜੀਉ, ਤੁਧ ਆਪੇ ਭਾਵੈ ਤਵੈ ਚਲਾਵੈ, ਸਭ ਤੇਰੇ ਸ਼ਬਦ ਸਮਾਏ ਜੀਉ, ਸਭ ਸ਼ਬਦ ਸਮਾਵੈ ਜਾਂ ਤੁਧ ਭਾਵੈ ਤੇਰਾ ਸ਼ਬਦ ਵਡਿਆਈ, ਗੁਰਮੁਖ ਬੁੱਧ ਪਾਈਐ ਆਪ ਗਵਾਈਐ, ਸਭ ਦੇ ਰਹਿਆ ਸਮਾਈ ਤੇਰਾ।

ਸ਼ਬਦ ਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਸੰਧਿਆ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਆਪ ਜੀ ਨੇ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਮ ਕੀਤੇ ਹਨ ਕੀਰਤਨ ਦੀ ਰਮਤਾ ਹੋਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ ਅੱਜ ਦੇ ਅਤੇ ਕੱਲ੍ਹ ਦੁਪਹਿਰ ਦੀਵਾਨ ਵਿੱਚ ਵਿਸ਼ੇਸ਼ ਤੌਰ 'ਤੇ ਭਾਈ ਸਰਬਜੀਤ ਸਿੰਘ ਲਾਡੀ ਜ਼ਰੂਰੀ ਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਥ ਕੀਰਤਨੀ ਜਥਾ ਵੀ ਹਾਜ਼ਰੀ ਭਰੇਗਾ ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਰਾਹੇ ਪ੍ਰਾਪਤ ਕਰਨੇ

ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦੇ ਹਾਂ ਪ੍ਰਭਾ ਦੀ ਮਾਫੀ ਬਖਸ਼ਣ। ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ ਆਪ ਜੀ ਨੂੰ ਕੀਰਤਨ ਰਾਹੀਂ ਆਪ ਜੀ ਕਥਾ ਰਾਹੀਂ ਜੋੜਨਗੇ, ਉਪਰੰਤ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਅਤੇ ਉਸ ਤੋਂ ਉਪਰੰਤ ਭਾਈ ਸਰਬਜੀਤ ਸਿੰਘ ਲਾਡੀ ਰਾਜੇ ਸ਼ਾਮ ਨੂੰ ਹਾਜ਼ਰੀ ਭਰ ਰਹੇ ਹਨ। ਕੀਰਤਨ ਜਥਾ ਸਰਦਵਾਲਾ ਚ ਹਾਜ਼ਰੀ ਭਰ ਲਈਆਂ ਜਾਣ, ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਕੀ ਫਤਿਹ। ਪਰਮ ਸਨਮਾਨ ਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਸ

ਸਤਿਕਾਰ ਯੋਗ ਸਾਧ ਸੰਗਤ ਜੀ। ਸਰਬੱਤਰ ਗੁਰਸਿੱਖ ਮਾਈ ਭਾਈ ਪ੍ਰੇਮੀ ਬਹੁਤ ਵੱਡਿਆਂ ਭਾਗਾਂ ਵਾਲੇ ਨੇ, ਗੁਰੂ ਦਰਬਾਰ ਵਿੱਚ ਬਹੁਤ ਹੀ ਪਿਆਰ ਵਿੱਚ ਹਾਜ਼ਰੀ ਭਰ ਕੇ

ਸਤਿਗੁਰ ਕੀਨੋ ਪਰ ਉਪਕਾਰ ਕਾਢ ਲੀਨ ਸਾਗਰ ਸੰਸਾਰ। ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿੰਨੇ ਤੁਸੀਂ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ ਜਾਂ ਘਰਾਂ ਵਿੱਚ ਗੁਰਸਿੱਖ ਆਨੰਦ ਪ੍ਰਾਪਤ ਕਰਦੇ ਨੇ, ਸਤਿਗੁਰ ਕੀਨੋ ਪਰ ਉਪਕਾਰ, ਇਹ ਸਤਿਗੁਰਾਂ ਦਾ ਬਹੁਤ ਵੱਡਾ

ਸੀ ਸਾਹਿਬਾਂ ਦੇ ਦਰਬਾਰ ਵਿੱਚ ਅੰਮ੍ਰਿਤ ਬਾਣੀ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅਬ ਮੌਕੋ ਅਬ ਤੋਂ ਭਾਵ ਹੁਣ ਇਸ ਮਨੁੱਖਾ ਦੇਹੀ ਅੰਦਰ ਮੌਕੋ ਮੈਨੂੰ ਭਏ ਰਾਜਾ ਰਾਮ ਸਹਾਈ ਮੇਰੀ ਸਹਾਇਤਾ ਕੀਤੀ ਹੈ ਮੇਰੇ ਤੇ ਕਿਰਪਾ ਕੀਤੀ ਹੈ ਪੰਚ ਦੂਤ ਤੇ ਲਿਓ ਛਡਾਈ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਵਿਕਾਰਾਂ ਤੋਂ ਖਹਿੜਾ ਛੁੜਾ ਦਿੱਤਾ ਹੈ ਸਾਧੂ ਸੰਗਤ ਦਿਓ ਅਰਲਾਏ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਗਈ ਹੈ ਰੱਬ ਦੀਆਂ ਪਿਆਰਿਆਂ ਦੀ ਸੰਗਤ ਪ੍ਰਾਪਤ ਹੋ ਗਈ ਹੈ ਗੁਰੂ ਗੁਰੂ ਦੇ ਜਾਪ ਜਪਣ ਵਾਲਿਆਂ ਦੇ ਸੰਗਤ

ਗਰੀਬ ਨਿਵਾਜ, ਜਿਹੜਾ ਗਰੀਬਾਂ ਨੂੰ ਨਵਾਜਣ ਵਾਲਾ ਹੈ, ਜਿਹੜਾ ਗਰੀਬਾਂ ਨੂੰ ਬਾਦਸ਼ਾਹੀਆਂ ਦੇਣ ਵਾਲਾ ਹੈ, ਮੇਰਾ ਮਾਲਕ ਉਹ ਹੈ। ਉਸ ਮਾਲਕ ਦੀ ਹਜ਼ੂਰੀ ਅੰਦਰ, ਬਾਰਗਾ ਅੰਦਰ ਤੁਸਾਂ ਨੇ ਬੈਠ ਕਰਕੇ ਗੁਰੂ ਕੀ ਅੰਮ੍ਰਿਤ ਬਾਣੀ ਦਾ ਗੁਰਸੰਗਤ ਜੀ ਆਨੰਦ ਪ੍ਰਾਪਤ ਕੀਤਾ ਹੈ। ਗੁਰੂ ਕੀ ਅਪਾਰ ਕਿਰਪਾ ਹੈ, ਰੋਜ਼ਾਨਾ ਲੜੀਵਾਰ ਗੁਰੂ ਸ਼ਬਦ ਨਾਲ ਸਾਂਝ ਬਣਦੀ ਹੈ। ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 432 ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਦੀ ਦਾਤ ਗੁਰੂ ਸਵਾਰੀ ਸੰਗਤ ਜੀ ਪ੍ਰਾਪਤ ਹੋਈ ਹੈ। ਅੱਜ ਦੇ ਅੰਮ੍ਰਿਤ ਬਚਨ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੈ। ਆਓ ਗੁਰੂ ਬਖਸ਼ਿਸ਼

ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਸਤਿਕਾਰਯੋਗ ਬਾਬਾ ਕਲਿਆਣ ਰਾਏ ਜੀ ਮੇਰੇ ਸਾਹਿਬਾਂ ਦੀ ਉਮਰਾਂ ਜਦੋਂ 5 ਕੁ ਵਰ੍ਹਿਆਂ ਦੀ ਹੋਈ ਹੈ, ਭਾਵ 5 ਸਾਲਾਂ ਦੀ ਹੋਈ, ਤਾਂ ਪਿਤਾ ਕਲਿਆਣ ਰਾਏ ਜੀ ਨੇ ਵਿਚਾਰ ਕੀਤੀ ਹੈ ਵੀ ਨਾਨਕ ਪੁੱਤਰ ਨੂੰ ਪੜ੍ਹਾਉਣਾ ਜ਼ਰੂਰ ਚਾਹੀਦਾ ਹੈ। ਹਰ ਇੱਕ ਮਾਂ ਬਾਪ ਦੀ ਇੱਛਾ ਹੁੰਦੀ ਹੈ, ਤਾਂਘ ਹੁੰਦੀ ਹੈ ਵੀ ਮੇਰਾ ਪੁੱਤਰ ਪੜ੍ਹ ਲੈ ਕੇ ਬਹੁਤ ਉੱਚੇ ਮਰਤਬੇ ਪ੍ਰਾਪਤ ਕਰ ਲਵੇ। ਅਗਰ ਜੇ ਪਟਵਾਰੀ ਸਾਹਿਬ ਜੀ ਆਪ ਪਟਵਾਰ ਪੁਣੇ ਦਾ ਕਾਰਜ ਕਰਦੇ ਨੇ, ਨੌਕਰੀ ਕਰਦੇ ਨੇ, ਤੇ ਬਾਪ ਦੀ ਇੱਛਾ ਇਹ ਹੋਇਆ ਕਰਦੀ ਹੈ ਵੀ ਮੇਰਾ ਪੁੱਤ ਕਾਨੂੰ ਕੋਲ ਲੱਗੇ, ਤਹਿਸੀਲਦਾਰ ਲੱਗੇ, ਉਹ ਮੇਰੇ ਨਾਲੋਂ ਥੋੜ੍ਹਾ ਜਿਹਾ ਅਗਾਂਹ ਜਾਣਾ ਚਾਹੀਦਾ ਹੈ। ਹਰ ਇੱਕ ਦੀ ਇੱਛਾ ਹੁੰਦੀ ਹੈ। ਤਿਵੇਂ ਬਾਬਾ ਕਲਿਆਣ ਰਾਏ ਜੀ ਅੰਦਰ ਦੀ ਤਾਂਘ ਇਹੋ ਹੀ ਸੀ। ਉਹਨਾਂ ਸਾਰਿਆਂ ਤੋਂ ਪਹਿਲਾਂ ਗੋਪਾਲ ਪਾਂਧਾ ਸੀ, ਉਹਦੇ ਕੋਲ ਮੇਰੇ ਸਾਹਿਬਾਂ ਨੂੰ ਪੜ੍ਹਨ ਵਾਸਤੇ ਭੇਜਿਆ, ਆਪ ਨਾਲ ਲੈ ਕੇ ਗਏ ਨੇ। ਉਹ ਵੀ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ। ਅਤੇ ਜਿਹੜੀ ਅੱਜ ਪੱਟੀ ਲਿਖੀ ਤੁਹਾਨੂੰ ਪਤਾ ਹੈ, ਜਦੋਂ ਬਚਪਨ 'ਚ ਸਮਾਂ ਹੁੰਦਾ ਸੀ, ਸਮਾਂ ਨੇ ਬਦਲ ਗਏ ਨੇ, ਅਤੇ ਇੱਕ ਲੱਕੜ ਦੀ ਪੱਟੀ ਜੀ ਲਈ ਜਾਂਦੀ ਸੀ, ਉਹਨੂੰ ਗਾਚਰੀ ਦੇ ਨਾਲ ਪੋਚਿਆ ਜਾਂਦਾ ਸੀ, ਫਿਰ ਉਹਦੇ 'ਤੇ ਪੂਰਨੇ ਪਾਏ ਜਾਂਦੇ ਸਨ, ਫਿਰ ਉਹਦੇ 'ਤੇ ਲਿਖਿਆ ਜਾਂਦਾ ਸੀ, ਫਿਰ ਉਹਨੂੰ ਪੋਚ ਕੇ ਇੱਥੇ ਸੂਰਜ ਦੇ ਸਾਹਮਣੇ ਰੱਖ ਦੇਣਾ ਵੀ ਉਹ ਸਾਰੀ ਦੀ ਸਾਰੀ ਸੁੱਕ ਜੇ। ਆਪਾਂ ਇੱਦਾਂ ਹੀ ਕਰਦੇ ਰਹੇ, ਬਜ਼ੁਰਗਾਂ ਨੂੰ ਜ਼ਿਆਦਾ ਪਤਾ, ਆ ਜਿਹੜੇ ਨਵੇਂ ਬੱਚੇ ਨੇ ਇਹਨਾਂ ਨੂੰ ਨਹੀਂ ਪਤਾ ਹੋਣਾ। ਹੁਣ ਤਾਂ ਨਵੇਂ ਨਵੇਂ ਜ਼ਮਾਨੇ ਆ ਗਏ ਨੇ, ਟੈਪ ਆ ਗਏ ਨੇ, ਹੋਰ ਆ ਗਏ ਨੇ, ਕਈ ਕੁਛ ਗਾਂਹ ਦੀ ਗਾਂਹ ਚੱਲਦਾ ਹੈ, ਪਰ ਉਹ ਜ਼ਮਾਨੇ ਕੁਝ ਵਧੀਆ ਲੱਗਦੇ ਸੀ। ਤਰੱਕੀਆਂ ਤਾਂ ਜ਼ਰੂਰ ਕੀਤੀਆਂ ਨੇ, ਪਰ ਤਰੱਕੀਆਂ ਦੇ ਪਿੱਛੇ ਕੁਝ ਨਾ ਕੁਝ ਖਤਰਨਾਕ ਕੰਮ ਵੀ ਵਰਤੇ ਨੇ। ਮੇਰੇ ਗਰੀਬ ਬਨਵਾਸ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਨੂੰ ਪੱਟੀ ਲਿਖਣੀ ਪਈ। ਕਿਉਂ ਲਿਖਣੀ ਪਈ ਹੈ? ਪਹਿਲਾਂ ਤਾਂ ਅੰਮ੍ਰਿਤ ਵਚਨ ਉਹ ਸਾਂਝਾ ਜ਼ਰੂਰੀ ਕਰੀਏ, ਇਸ ਸ਼ਬਦ ਦਾ ਸਾਨੂੰ ਵਧੇਰੇ ਪਤਾ ਲੱਗ ਜਾਵੇਗਾ। ਜਿਸ ਵੇਲੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੋਪਾਲ ਪਾਂਧੇ ਦੇ ਕੋਲ ਪੜ੍ਹਨ ਵਾਸਤੇ ਬਾਬਾ ਕਲਿਆਣ ਰਾਏ ਜੀ ਮਰਤਬੇ ਦੇ ਵਿੱਚ ਸਕੂਲ ਵਿੱਚ ਲੈ ਕੇ ਗਏ ਨੇ, ਅਤੇ ਜਿਸ ਵੇਲੇ ਗੋਪਾਲ ਪਾਂਧੇ ਦੇ ਨਾਲ ਬਚਨ ਬਲਾਸ ਹੋਏ, ਪੜ੍ਹਾਉਣ ਦਾ ਯਤਨ ਕੀਤਾ, ਗੋਪਾਲ ਪਾਂਧਾ ਜਿਹੜਾ ਉਹ ਮੈਥ ਦਾ ਟੀਚਰ ਸੀ, ਹਿਸਾਬ ਕਿਤਾਬ ਕਰਨ ਵਾਲਾ ਸੀ, ਲੇਖੇ ਜੋਖੇ ਕਰਨ ਵਾਲਾ ਸੀ, ਵੀ ਕਿੰਨੇ ਤੋਂ ਕਿੰਨਾ ਵੱਡਾ ਹਿਸਾਬ ਕਿਤਾਬ ਹੋਵੇ, ਮੈਥੇਮੈਟਿਕਸ ਹੋਵੇ, ਉਹਨੂੰ ਸਾਰੇ ਦੇ ਸਾਰੇ ਨੂੰ ਬੜੇ ਸੌਖੇ ਜੇ ਢੰਗ ਦੇ ਨਾਲ, ਭਾਵੇਂ ਇੱਕ ਦਿਨ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ ਬਚਨ, ਸਵਾਲ ਭਾਵੇਂ ਔਖਾ ਵੀ ਹੋਵੇ, ਫਾਰਮੂਲਾ ਜਦੋਂ ਮਿਲ ਜਾਵੇ ਨਾ ਤੇ ਔਖਾ ਵੀ ਸੌਖਾ ਬਣ ਜਾਂਦਾ। ਉਹ ਸਭ ਮਿਣਤੀਆਂ ਗਿਣਤੀਆਂ ਜਿਹੜੀਆਂ ਸੀ ਉਹ ਜਾਣਦਾ ਸੀ ਮੈਥੇਮੈਟਿਕਸ ਦੀਆਂ। ਜਿਸ ਵੇਲੇ ਗੁਰੂ ਨਾਨਕ ਦੇਵ ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਨੂੰ ਪੜ੍ਹਨ ਵਾਸਤੇ ਭੇਜਿਆ ਗਿਆ, ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਾਂਧਾ ਜੀ ਕੁਝ ਲੇਖਾ ਜੋਖਾ ਜਾਣਦੇ ਹੋ, ਕੋਈ ਹਿਸਾਬ ਕਿਤਾਬ ਜਾਣਦੇ ਹੋ? ਤਾਂ ਗੋਪਾਲ ਪਾਂਧਾ ਕਹਿਣ ਲੱਗਾ, ਕਾਕਾ ਸਾਹਿਬ ਛੋਟੇ ਜੇ ਨਾ ਅਜੇ ਤੇ ਕਾਕਾ ਹੀ ਕਹਿਣਾ, ਉਹਨੂੰ ਕੀ ਪਤਾ ਵੀ ਇਹ ਰੱਬੀ ਰੂਹ ਹੈ, ਉਹਨੂੰ ਕੀ ਪਤਾ ਵੀ ਇਹ ਨਾਨਕ ਨਿਰੰਕਾਰੀ ਆਪ ਆ ਗਏ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤੇ ਸਹਿਜੇ ਸਹਿਜੇ ਪਤਾ ਲੱਗਦਾ ਹੈ ਵੀ ਨਾਨਕ ਕੌਣ ਹੈ। ਕਹਿਣ ਲੱਗਾ, ਮੈਂ ਸਭ ਲੇਖੇ ਜੋ ਕਿ ਹਿਸਾਬ ਕਿਤਾਬ ਜ਼ਮੀਨਾਂ ਦੀਆਂ ਮਿਣਤੀਆਂ ਗਿਣਤੀਆਂ, ਜਿਵੇਂ ਤੇਰਾ ਬਾਪ ਪੱਟ ਵਾਰੀ ਪੱਟ ਤੋਂ ਪੜ ਕੇ ਕੱਪੜੇ ਤੋਂ ਪੜ ਕੇ ਸਾਰੇ ਨਕਸ਼ੇ ਵੇਖ ਲੈਂਦਾ, ਖੇਤ ਉਸ ਜਗ੍ਹਾ ਤੇ ਆ, ਪਲਾਟ ਉਸ ਜਗ੍ਹਾ ਤੇ ਆ, ਇਹਦਾ ਨੰਬਰ ਆ ਵਾ, ਮੈਂ ਤਾਂ ਇਹਦੇ ਤੋਂ ਅਗਾਂਹ ਦੇ ਲੇਖੇ ਵੀ ਜਾਣਦਾ ਤੇਰੇ ਬਾਪ ਨਾਲੋਂ ਵੀ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਇਸ ਲੇਖੇ ਦੀ ਗੱਲ ਨਹੀਂ ਕਰਦੇ, ਅਸੀਂ ਉਸ ਹਿਸਾਬ ਦੀ ਗੱਲ ਕਰਦੇ ਹਾਂ। ਕਹਿੰਦਾ, ਕਿਹੜਾ ਹਿਸਾਬ ਹੋਰ ਹੁੰਦਾ ਜੇ? ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਾਂਧਾ ਜੀ ਜਿਹੜਾ ਰੱਬ ਦੇ ਘਰ ਵਿੱਚ ਹੋਣਾ, ਜਿਹੜਾ ਪਰਮਾਤਮਾ ਦੇ ਘਰ ਵਿੱਚ ਹੋਣਾ। ਕਹਿਣ ਲੱਗਾ, ਉਹ ਹਿਸਾਬ ਕਿਹੜਾ ਹੈ, ਉਹ ਲੇਖਾ ਕਿਹੜਾ ਹੈ? ਤੇ 5 ਵਰ੍ਹਿਆਂ ਦੀ ਉਮਰ ਦੇ ਵਿੱਚ ਗੁਰੂ ਨਾਨਕ ਮਹਾਰਾਜ ਨੇ ਉਦੋਂ ਸ਼ਬਦ ਉਚਾਰਨ ਕੀਤਾ ਸੀ। ਫਿਰ ਮੈਂ ਤਾਂ ਥੋੜ੍ਹਾ ਜਿਹਾ ਬੋਲ ਪਿੱਛੋਂ ਲਿਆ ਹੈ ਵੀ ਪੱਟੀ ਦੀ ਸਮਝ ਵਧੇਰੇ ਆ ਜਾਵੇ। ਸ਼੍ਰੀ ਰਾਗ ਦੇ ਵਿੱਚ ਮਹਾਰਾਜ ਨੇ ਅੰਮ੍ਰਿਤ ਵਚਨ ਉਚਾਰਨ ਕੀਤੇ, ਸ਼੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਸਾਹਿਬ

ਹਰੀ ਗੁਰ ਪੁੱਛ ਲਿਖ ਵਿਚਾਰ। ਗੁਰਦੇਵ ਕਿਰਪਾਲੂ ਜੀ ਕਹਿਣ ਲੱਗੇ, ਗੋਪਾਲ ਪਾਂਧਾ ਜੀ, ਪਹਿਲਾਂ ਸ਼ਾਹੀ ਚਾਹੀਦੀ ਹੈ, ਸ਼ਾਹੀ ਤੋਂ ਬਿਨਾਂ ਲਿਖਿਆ ਨਹੀਂ ਜਾਣਾ। ਜਾਲ ਮੋਹ ਤੇ ਜਿਹੜਾ ਪਰਿਵਾਰ ਕੁਟੰਬ ਕਬੀਲੇ ਦਾ ਮੋਹ ਹੈ ਨਾ, ਇਹਨੂੰ ਸਾੜ ਦੇ, ਇਹਨੂੰ ਸਾੜ ਕੇ ਤੇ ਘਸਾ ਕੇ ਮਸ ਕਰ। ਮਸ ਨਾਮ ਹੁੰਦਾ ਸ਼ਾਹੀ ਦਾ, ਇਹਦੀ ਸ਼ਾਹੀ ਬਣਾ। ਕਿਹਦੀ ਸ਼ਾਹੀ ਜੀ? ਮੋਹ ਦੀ। ਸਮਝ ਆ ਗਈ? ਮੋਹ ਨੂੰ ਸਾੜ ਕੇ ਇਹਨੂੰ ਘਸਾ ਕੇ ਤੇ ਮਸ ਕਰ। ਮਸ ਮੀਨ ਜੇ ਇਹਦੀ ਸ਼ਾਹੀ ਬਣਾ ਲਾ, ਤੇ ਸ਼ਾਹੀ ਕਲੀ ਦੇ ਨਾਲ ਵੀ ਗੱਲ ਨਹੀਂ ਜੇ ਬਣਨੀ, ਕਾਗਜ਼ ਵੀ ਚਾਹੀਦਾ ਹੈ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਤ ਕਾਗਦ ਕਰ ਸਾਰ, ਕਾਗਦ ਮਤ ਸਾਰ। ਜਿਹੜੀ ਸ੍ਰੇਸ਼ਟ ਮਤ ਹੈ ਨਾ, ਇਹਨੂੰ ਕਾਗਜ਼ ਬਣਾ ਲੈਣਾ ਕਰ। ਸ੍ਰੇਸ਼ਟ ਮਤ ਨੂੰ ਕਾਗਜ਼ ਬਣਾ। ਮੋਹ ਨੂੰ ਸਾੜ ਦਿੱਤਾ ਤੇ ਕਲਮ ਕਿਹੜੀ ਕਰਨੀ ਹੈ? ਭਾਓ ਕਲਮ, ਭਾਓ ਪ੍ਰੇਮ ਦੀ ਕਲਮ ਲੈ, ਭਾਓ ਕਲਮ। ਤੇ ਲਿਖਣਾ ਇਹਨਾਂ ਹੱਥਾਂ ਨਾਲ ਨਹੀਂ ਹੈ, ਇਹ ਬਾਹਰਲੇ ਹੱਥਾਂ ਦੀ ਗੱਲ ਨਹੀਂ ਹੈ। ਭਾਓ ਕਲਮ ਕਰ ਚਿੱਤ ਲਖਾਰੀ, ਤੇ ਚਿੱਤ ਨੂੰ ਲਖਾਰੀ ਬਣਾ। ਤੇ ਪੁੱਛਣਾ ਕਿਹਨੂੰ ਹੈ ਲਿਖਣ ਵਾਸਤੇ, ਹਿਸਾਬ ਕਿਹਦੇ ਨਾਲ ਕਰਨਾ ਹੈ? ਗੁਰ ਪੁੱਛ ਲਿਖ ਵਿਚਾਰ, ਗੁਰੂ ਤੋਂ ਪੁੱਛ ਕੇ ਤੇ ਸ਼ਬਦ ਦੀ ਵਿਚਾਰ ਕਰ, ਅਗਾਂਹ ਜਾਣਾ ਹੈ। ਲੇਖੇ ਜੋਖੇ ਕਰਨੇ ਸਿੱਖ, ਗੁਰ ਪੁੱਛ ਲਿਖ ਵਿਚਾਰ।

ਲਿਖ ਜਾਣ, ਇਹੋ ਜਿਹਾ ਹਿਸਾਬ ਕਿਤਾਬ ਕਰਨਾ ਪਾਉਂਦਾ ਜੀ ਸਿੱਖ ਦਾ। ਗੁਰੂ ਦੇ ਸ਼ਬਦ ਨਾਮ ਦੀ ਵਿਚਾਰ ਲਿਖ, ਬਾਬਾ ਇਹੋ ਲੇਖਾ ਲਿਖ ਜਾਣ, ਇਹੋ ਜਿਹਾ ਸਿੱਖ ਜਾਵੇਗਾ ਨਾ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ, ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁੱਖ ਟਿੱਕੇ ਨਿਕਲ ਹੈ ਨਾਹੀ ਗੱਲੀ ਵਾਓ ਦਵਾਓ। ਪਾਂਦਾ ਜੀ ਚੇਤਾ ਰੱਖ, ਨਾਹੀ ਗੱਲੀ ਵਾਓ ਦਵਾਓ, ਇੱਕ ਆਵੇ ਇੱਕ ਜਾਹੇ ਉੱਠ, ਇੱਕ ਆ ਰਹੇ ਨੇ ਇੱਕ ਜਾ ਰਹੇ ਨੇ, ਇੱਕ ਨਾ ਨਾਓ ਸਲਾਰ, ਇੱਕ ਉਪਾਏ ਮੰਗਤ ਇੱਕ ਨਾ ਵੱਡੇ ਦਰਬਾਰ, ਅੱਗੇ ਗਿਆ ਜਾਣੀਏ ਵਿੜ ਨਾਵੇ ਵੇਕਾਰ, ਭੈ ਤੇਰੇ ਡਰ ਅਗਲਾ ਖੱਪ ਖੱਪ ਛਿਜਾ ਦੇ, ਉਹ ਨਾਮ ਜਿਨਾ ਸੁਲਤਾਨ ਖਾਣ ਹੁੰਦੀ ਡਿੱਠੇ ਖੇਹ, ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਮਹਾਰਾਜ ਕਿਰਪਾਲੂ ਜੀ ਕਹਿਣ ਲੱਗੇ, ਗੋਪਾਲ ਜੀ ਸਾਰਾ ਝੂਠਾ ਜੇ ਝੂਠਾ, ਇੱਥੋਂ ਚੱਲ ਪੈਣਾ। ਗੁਰੂ ਸਵਾਰੀ ਸੰਗਤ ਜੀ ਧਿਆਨ ਦਿਓ, ਜਦੋਂ ਮੇਰੇ ਨਾਨਕ ਨਿਰੰਕਾਰੀ ਜੀ ਦੀ ਮੁਬਾਰਕ ਰਸਨਾ ਤੋਂ ਇਹ ਬਚਨ ਆਏ ਤੇ ਪਾਂਦੇ ਦਾ ਮੱਥਾ ਠਿਣਕ ਗਿਆ, ਇੱਕਦਮ ਇਉਂ ਲੱਗਾ ਜਿਵੇਂ ਕਿਧਰੇ ਬਿਜਲੀ ਦਾ ਝਟਕਾ ਲੱਗਦਾ, ਗੂਠੇ ਪੈਰ ਦੇ ਗੂਠੇ ਤੇ ਨਹੁੰ ਤੋਂ ਲੈ ਕੇ ਤੇ ਮੱਥੇ ਦੀ ਚੋਟੀ ਤੱਕ ਕੰਬ ਗਿਆ, ਇੱਕਦਮ ਕੰਬ ਕੇ ਤੇ ਦੋਨੋਂ ਹੱਥ ਜੋੜ ਕੇ ਵੱਡੇ ਭਾਗ ਜਾਗ ਪਏ ਨੇ ਤੇ ਗੁਰੂ ਨਾਨਕ ਪੰਜਾਂ ਵਰ੍ਹਿਆਂ ਦੀ ਉਮਰ ਵਿੱਚ ਮੇਰੇ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਤਾ। ਆਖੋ ਸਤਨਾਮ ਸ਼੍ਰੀ, ਸ਼ਬਦੀ ਚੋਟ ਮਾਰੀ ਸਾਹਿਬਾਂ ਨੇ, ਮੱਥਾ ਟੇਕ ਦਿੱਤਾ, ਗੁਰੂ ਨਾਨਕ ਦਾ ਹੋ ਗਿਆ। ਸਤਿਗੁਰੂ ਮਹਾਰਾਜ ਵਾਪਸ ਘਰ ਆ ਗਏ ਨੇ, ਬਾਬਾ ਕਲਿਆਣ ਰਾਜ ਜੀ ਕਹਿਣ ਲੱਗੇ ਵੀ ਨਾਨਕ ਜੀ ਅੱਜ ਗਏ ਸੀ ਕੁਝ ਪੜ੍ਹ ਪੁੜ ਕੇ ਆਏ ਹੋ? ਹਾਂ ਪਿਤਾ ਜੀ, ਜੋ ਪੜ੍ਹਾਇਆ ਸੋ ਪੜ੍ਹ ਲਿਆ। ਜੋ ਪਿਤਾ ਕਲਿਆਣ ਰਾਜ ਜੀ ਨੇ ਪੁੱਛਿਆ, ਸਤਿਗੁਰੂ ਮਹਾਰਾਜ ਤੇ ਆਪ ਨਿਰੰਕਾਰੀ ਹੈ, ਸਾਰੀਆਂ ਵਿਦਿਆ ਜਿਹੜੀ ਉਹ ਗੁਰੂ ਨਾਨਕ ਦੇ ਹੁਕਮ ਅੰਦਰ ਹੀ ਨੇ, ਉਹ ਤੋਂ ਬਾਹਰਾਂ ਥੋੜੀ ਹੈ। ਬੜੇ ਖੁਸ਼ ਹੋਏ ਕਲਿਆਣ ਜੀ ਜਦੋਂ ਸੁਣਾਇਆ, ਕਹਿਣ ਲੱਗੇ ਇਉਂ ਲੱਗਦਾ ਹੈ ਵੀ ਮੇਰੇ ਨਾਲੋਂ ਇਹ ਚਾਰ ਗੁਣਾ ਅਗਾਂਹ ਹੀ ਜਾਵੇਗਾ। ਰਾਤ ਪੈ ਗਈ, ਲੰਗਰ ਪਾਣੀ ਛਕਿਆ, ਦਿਨ ਚੜਿਆ, ਮਾਤਾ ਜੀ ਮਾਤਾ ਤ੍ਰਿਪਤਾ ਜੀ ਨੇ ਆਪਣੇ ਲਾਲ ਮੇਰੇ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੂੰ ਤਿਆਰ ਕੀਤਾ। ਕਾਹਦੇ ਵਾਸਤੇ? ਜਿਵੇਂ ਮੇਰੀਆਂ ਭੈਣਾਂ ਵੀ ਸਵੇਰ ਨੂੰ ਬੱਚਿਆਂ ਨੂੰ ਰੋਜ਼ ਤਿਆਰ ਕਰਦੀਆਂ ਸਕੂਲ ਭੇਜਣ ਵਾਸਤੇ, ਤਿਆਰ ਕਰ ਲਿਆ ਤੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਆਪਣੇ ਪਤੀ ਦੇ ਪਟਵਾਰੀ ਸਾਹਿਬ ਜੀ ਨੂੰ, ਕਲਿਆਣ ਰਾਏ ਜੀ ਨੂੰ, ਵੀ ਤੁਸੀਂ ਇਹਨੂੰ ਨਾਨਕ ਨੂੰ ਸਕੂਲ ਛੱਡ ਆਓ। ਤੇ ਫਿਰ ਕੀ ਹੋਇਆ? ਕਹਿੰਦੇ ਦਿਵਸ ਚੜੇ, ਜਦੋਂ ਦਿਨ ਚੜਾਇਆ ਜੀ, ਸੂਰਜ ਚੜਾਇਆ, ਜਿਹੜਾ ਸਕੂਲ ਦਾ ਟਾਈਮ ਸੀ, ਕਾਲੂ ਗੀ ਆਖਾ, ਗੀ ਨਾਮ ਹੁੰਦਾ ਜੀ ਉਂਗਲੀ ਦਾ, ਆਪਾਂ ਬੱਚੇ ਨੂੰ ਹੱਥੋਂ ਫੜ ਕੇ ਉਂਗਲੀ ਲਿਖ ਕੇ ਤੋਰਦੇ ਹਾਂ ਨਾ। ਜਦੋਂ ਦਿਨ ਚੜਿਆ ਤਾਂ ਬਾਬਾ ਕਲਿਆਣ ਜੀ ਕਹਿਣ ਲੱਗੇ ਚੱਲ ਨਾਨਕਾ ਚਲੀਏ ਸਕੂਲ ਨੂੰ ਤੇ ਨਾਨਕ ਜੀ ਦੀ ਉਂਗਲ ਪਕੜ ਲਈ। ਦਿਵਸ ਚਰੇ ਕਾਲੂ ਕੀ ਹਾਥਾ, ਲੇ ਚੱਟ ਸਾਰ ਚੱਲਿਓ ਨਿਜ ਸਾਥਾ, ਲੇ ਚੱਟ ਸਾਰ ਚੱਟ ਸਾਰ, ਜਿੱਥੇ ਬੱਚੇ ਪੜ੍ਹਦੇ ਨੇ ਇੱਕ ਸਕੂਲ ਮਾਸਟਰ ਹੈ, ਜਿੱਥੇ ਮਰਤਬਾ ਹੈ, ਨਿਜ ਸਾਥਾ ਆਪਣੇ ਨਾਲ ਲੈ ਕੇ ਤੁਰਿਆ ਤੇ ਜਦੋਂ ਸਕੂਲ ਵਿੱਚ ਪਹੁੰਚਿਆ, ਗੋਪਾਲ ਪਾਂਧਾ ਮਿਲਿਆ, ਨਮਸਕਾਰ ਕੀਤੀ, ਅਸਲ ਨੂੰ ਪਟਵਾਰੀ ਸੀ। ਤੇ ਉਸ ਵੇਲੇ ਬਾਬਾ ਕਲਿਆਣ ਰਾਏ ਜੀ ਕਹਿਣ ਲੱਗੇ ਪਾਵੇ ਸਿਓ ਬੋਲਿਓ ਹਿੱਤ ਕਰਕੇ। ਤੁਹਾਨੂੰ ਪਤਾ ਜਦੋਂ ਮਾਸਟਰ ਟੀਚਰ ਮਿਲ ਜਾਵੇ, ਹਰ ਇੱਕ ਮਾਂ ਬਾਪ ਉਹਦੇ ਨਾਲ ਬੜੇ ਪਿਆਰ ਜੀ ਦੀਆਂ ਗੱਲਾਂ ਕਰਦਾ ਹੈ ਵੀ ਇਸਦੇ ਨਾਲ ਸਹਿਜੇ ਬੋਲਾਂਗੇ, ਇਹਨੂੰ ਕੁਝ ਕਹਾਂਗੇ, ਸਾਡੇ ਬੱਚੇ ਦਾ ਜ਼ਿਆਦਾ ਖਿਆਲ ਰੱਖੇਗਾ। ਤੇਵੇਂ ਕਲਿਆਣ ਰਾਏ ਜੀ ਬੜੇ ਪ੍ਰੇਮ ਦੇ ਨਾਲ ਗੋਪਾਲ ਜੀ ਨਾਲ ਬੋਲੇ, ਪਾਵੇ ਸਿਓ ਬੋਲਿਓ ਹਿੱਤ ਕਰਕੇ, ਇਸੇ ਪੜ੍ਹਾਏ ਦਿਓ ਰੁੱਚ ਕਰਕੇ, ਇਸ ਇਹਨੂੰ ਨਾਨਕ ਨੂੰ ਗੋਪਾਲ ਜੀ ਬੜੇ ਧਿਆਨ ਦੇ ਨਾਲ ਪੜ੍ਹਾ ਦਿਓ, ਬੜੇ ਧਿਆਨ ਦੇ ਨਾਲ ਇਹਨੂੰ ਸਾਰਾ ਹਿਸਾਬ ਸਿਖਾ ਦਿਓ। ਤੇ ਜਦੋਂ ਇਹ ਬਚਨ ਕਿਹਾ ਨਾ ਤੇ ਪਾਂਧੇ ਦੇ ਨੇਤਰਾਂ ਚੋਂ ਕਰਮਾਂ ਵਾਲਾ ਸੀ ਵਿਰਾਗ ਦਾ ਜਲ ਤੁਰਿਆ, ਕੱਲ ਦੇ ਬੋਲ ਮੇਰੇ ਬਾਬੇ ਦੇ ਸੁਰਤ ਵਿੱਚ ਟਿਕੇ ਹੋਏ ਸੀ।

ਦੀ ਗੱਲ ਕਰਦੇ ਹੋ ਨਾ, ਜਿਹੜਾ ਤੁਹਾਡੇ ਸਪੁੱਤਰ ਨਾਲੋਂ ਜ਼ਿਆਦਾ ਪੜ੍ਹਿਆ ਹੋਵੇਗਾ ਉਹ ਹੀ ਇਹਨੂੰ ਪੜ੍ਹਾਵੇਗਾ। ਇਸ ਤੇ ਅਧਿਕ ਮੈਨੂੰ ਤੇ ਸੰਸਾਰ ਵਿੱਚ ਇਹਨਾਂ ਨਾਲੋਂ ਜ਼ਿਆਦਾ ਪੜ੍ਹਿਆ ਨਜ਼ਰ ਕੋਈ ਨਹੀਂ ਜੀ ਆਉਂਦਾ। ਇਸ ਤੇ ਅਧਿਕ ਜੋ ਹੋਏ ਪੜ੍ਹਾਵੇ, ਜਗਤ ਮਾਹੇ ਸਮ ਕੋ ਨਾ ਦਿਖਾਵੇ, ਇਸ ਪੜ੍ਹਨੇ ਕੇ ਪੜ੍ਹੋ ਨਾ ਖਿਆਲੇ, ਸਭ ਵਿਦਿਆ ਕਰਤਾ ਕੇ ਜਲੇ। ਕਲਿਆਣ ਰਾਏ ਜੀ ਖਿਆਲ ਕਰ, ਪੜ੍ਹਾਉਂਦੇ ਖਿਆਲ ਵਿੱਚ ਨਾ ਪੈ, ਮੈਨੂੰ ਲੱਗ ਗਿਆ ਹੀ ਪਤਾ ਸਾਰੀਆਂ ਜਨੀਆਂ ਵਿਧੀਆਂ ਨੇ ਉਹ ਇਹਨਾਂ ਦੇ ਹੁਕਮ ਵਿੱਚ ਚੱਲਦੀਆਂ ਨੇ। ਪਟਵਾਰੀ ਸਾਹਿਬ ਜੀ ਨੇ ਫਿਰ ਲਿਹਾਜੇ ਵਿੱਚ ਕੁਝ ਨਾ ਕੁਝ ਬੋਲ ਕਹੇ। ਗੋਪਾਲ ਜੀ ਨੇ ਬੜੇ ਧਿਆਨ ਨਾਲ ਸੁਣੇ, ਜਦੋਂ ਬੜੇ ਧਿਆਨ ਦੇ ਨਾਲ ਗਹਿਰਾਈ ਵਿੱਚ ਸੁਣੇ ਤੇ ਫਿਰ ਕਹਿਣ ਲੱਗੇ, ਪਟਵਾਰੀ ਜੀ ਮੈਂ ਤੁਹਾਨੂੰ ਅੱਜ ਇੱਕ ਮੁੱਕ ਦੀ ਗੱਲ ਕਰਦਿਆਂ। ਕਹਿਣ ਲੱਗੇ ਦੱਸੋ। ਕਹਿਣ ਲੱਗੇ, ਸੁੱਤ ਕੋ ਸੁੱਤ ਨਹਿ ਜਾਨੀਓ। ਮੈਨੂੰ ਪਤਾ ਲੱਗ ਗਿਆ ਜੀ ਇਹਨਾਂ ਦੇ ਸ਼ਬਦ ਤੋਂ, ਹੈ ਤੇ ਤੁਹਾਡਾ ਪੁੱਤਰ ਆ, ਮੈਨੂੰ ਇਸ ਗੱਲ ਦਾ ਪਤਾ ਲੱਗਾ, ਤੁਸੀਂ ਪੁੱਤਰ ਹੈ, ਤੁਹਾਡੇ ਘਰ ਵਿੱਚ ਜਨਮ ਲਿਆ। ਪਰ ਇੱਕ ਗੱਲ ਮੇਰੀ ਅੱਜ ਨੋਟ ਰੱਖ ਲਿਓ ਜੇ, ਸੁੱਤ ਕੋ ਸੁੱਤ ਨਹਿ ਜਾਨੀਓ, ਹੈ ਤੁਹਾਡਾ ਪੁੱਤਰ ਹੈ ਪਰ ਪੁੱਤਰ ਸਮਝਿਓ ਨਾ। ਕਹਿਣ ਲੱਗਾ ਜੀ ਕੀ ਸਮਝਾ? ਪਟਵਾਰੀ ਸਾਹਿਬ ਨੇ ਅੱਗੋਂ ਸਵਾਲ ਕੀਤਾ ਵੀ ਕੀ ਸਮਝਾ? ਸੁੱਤ ਕੋ ਸੁੱਤ ਨਹਿ ਜਾਨੀਓ, ਹੈ ਹਾਹੇ ਨੂੰ ਦਲਾਈਆਂ, ਹੈ ਕਿਹੇ ਕੋ ਅਵਤਾਰ। ਮੈਨੂੰ ਇੰਨੀ ਗੱਲ ਦਾ ਪਤਾ ਲੱਗ ਗਿਆ ਹੈ, ਆਪਣੀ ਬੁੱਧੀ ਮੁਤਾਬਕ ਕਹਿਣ ਲੱਗਾ ਵੀ ਜਾਂ ਇਹ ਕ੍ਰਿਸ਼ਨ ਜੀ ਦੇ ਅਵਤਾਰ ਨੇ, ਜਾਂ ਰਾਮ ਚੰਦਰ ਜੀ ਦੇ ਅਵਤਾਰ ਨੇ, ਜਾਂ ਵਿਸ਼ਨੂੰ ਜੀ ਦੇ ਅਵਤਾਰ ਨੇ। ਕਹਿੰਦਾ ਇਹ ਤਾਂ ਮੈਨੂੰ ਪਤਾ ਲੱਗ ਗਿਆ, ਪਰ ਮੈਨੂੰ ਇਹ ਨਹੀਂ ਪਤਾ ਵੀ ਇਹ ਅਵਤਾਰ ਕੌਣ ਨੇ। ਉਹਨੂੰ ਇਹ ਨਹੀਂ ਪਤਾ, ਸੋਲਹਿ ਕਲਾ ਸੰਪੂਰਨ ਫਲਿਆ, ਅੰਤ ਕਲਾ ਹੋਏ ਠਾਕੁਰ ਚੜਿਆ, ਤੇ ਠਾਕੁਰ ਨਿਰੰਕਾਰ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਇੱਥੋਂ ਤੱਕ ਥੋੜੀ ਪਹੁੰਚ ਸੀ ਉਹਦੀ। ਕਹਿਣ ਲੱਗਾ, ਸੁੱਤ ਕੋ ਸੁੱਤ ਨਹਿ ਜਾਨੀਓ, ਹੈ ਕਿਹੇ ਕੋ ਅਵਤਾਰ, ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜਾਵਣ ਹਾਰ। ਬਿਨਾਂ ਪੜ੍ਹਾਇਆ ਤੋਂ ਹੋਰਾਂ ਨੂੰ ਪੜ੍ਹਾਉਣ ਵਾਲੇ ਨੇ। ਤੇ ਜਿਸ ਵੇਲੇ ਪਟਵਾਰੀ ਸਾਹਿਬ ਜੀ ਨੇ ਬਚਨ ਸੁਣੇ ਤਾਂ ਗੁਰੂ ਸਵਾਰੀ ਸੰਗਤ ਜੀ ਅੰਦਰੋਂ ਕੁਛ ਵੀ ਹੋਏ, ਪਰ ਚਿੱਤ ਕਰਦਾ ਹੈ ਪੁੱਤਰ ਪੜ੍ਹਾਇਆ ਜਾਵੇ। ਵਾਪਸ ਘਰ ਲੈ ਕੇ ਆ ਗਏ ਨੇ, ਕੁਝ ਦਿਨ ਲੰਘੇ ਨੇ, ਤੇ ਜਦੋਂ ਕੁਝ ਦਿਨ ਲੰਘੇ ਬਤੀਤ ਹੋਏ ਗੁਰੂ ਖਾਲਸਾ ਜੀ, ਤਾਂ ਮਾਤਾ ਜੀ ਮਾਤਾ ਤ੍ਰਿਪਤਾ ਜੀ, ਬਾਬਾ ਕਲਿਆਣ ਰਾਏ ਜੀ, ਇਸੇ ਤਰ੍ਹਾਂ ਚਾਚਾ ਲਾਲੂ ਜੀ ਵਿਚਾਰ ਕਰਦੇ ਨੇ ਵੀ ਨਾਨਕ ਖੇਡਣ ਮੱਲਣ ਵਿੱਚ ਹੀ ਲੰਘਦਾ ਜਾਂਦਾ ਹੈ ਸਮਾਂ, ਕੁਝ ਨਾ ਕੁਝ ਪੜ੍ਹਾਉਣਾ ਚਾਹੀਦਾ ਹੈ। ਜਿਹੜਾ ਮਾਂ ਬਾਪ ਪੁੱਤ ਧੀ ਨੂੰ ਵਿਦਿਆ ਨਹੀਂ ਪੜ੍ਹਾਉਂਦਾ, ਦੁਸ਼ਮਣ ਦੇ ਬਰਾਬਰ ਹੁੰਦਾ। ਕਹਿਣ ਲੱਗੇ, ਚਲੋ ਇਹ ਗੱਲ ਤਾਂ ਵੱਖਰੀ ਰਹਿ ਗਈ ਹੈ, ਮੈਥਮੈਟਿਕਸ ਹਿਸਾਬ ਕਿਤਾਬ ਇਹ ਨਹੀਂ ਸਿੱਖਦਾ, ਇਹਨੂੰ ਕੁਝ ਬ੍ਰਿਜ ਭਾਸ਼ਾ ਹੀ ਸਿਖਾ ਦਿਓ, ਕੁਝ ਸੰਸਕ੍ਰਿਤ ਸਿਖਾ ਦਿਓ। ਉਸ ਵੇਲੇ ਕੀ ਕੀਤਾ ਬ੍ਰਿਜਨਾਥ, ਉਹਦੇ ਕੋਲ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੜ੍ਹਾਉਣ ਵਾਸਤੇ ਗਏ ਨੇ। ਤੇ ਜਿਸ ਵੇਲੇ ਪੜ੍ਹਾਉਣ ਵਾਸਤੇ ਗਏ, ਹਿੰਦੀ ਵਿਦਿਆ ਤੁਹਾਨੂੰ ਪਤਾ ਹੈ ਸ਼ੁਰੂ ਕਿੱਥੋਂ ਹੁੰਦੀ ਹੈ, ਕੱਕਾ ਖੱਕਾ ਗੱਗਾ ਘੱਗਾ ਮੰਗਾ, ਇਹ ਤੋਂ ਸ਼ੁਰੂ ਹੁੰਦੀ ਹੈ। ਗੁਰਦੇਵ ਮਹਾਰਾਜ ਨੂੰ ਅੱਜ ਦਾ ਜਿਹੜਾ ਸ਼ਬਦ ਪੱਟੀ ਲਿਖੀ ਹੈ, ਪਹਿਲੇ ਦਿਨ ਪੜ੍ਹਾਇਆ ਮੇਰੇ ਸਾਹਿਬਾਂ ਨੂੰ, ਕਣਾਨਕਾ ਪੜ ਕਾ ਖਾ ਗਾ ਘਾ ਨਾ, ਸਤਿਗੁਰੂ ਜੀ ਪੜ੍ਹਦੇ ਗਏ ਪੜ੍ਹਦੇ ਗਏ ਪੜ੍ਹਦੇ ਗਏ। ਜਦੋਂ ਵਾਪਸ ਆਏ, ਪਿਤਾ ਕਲਿਆਣ ਰਾਏ ਜੀ ਕਹਿੰਦੇ, ਨਾਨਕ ਜੀ ਪੜ੍ਹੇ ਸੀ, ਜੋ ਪੜ੍ਹਿਆ ਸੀ ਉਹ ਸੁਣਾ ਦਿੱਤਾ। ਅਗਲੇ ਦਿਨ ਫਿਰ ਬੜੇ ਪ੍ਰਸੰਨ ਹੋ ਕੇ ਗਏ। ਹੁਣ ਅੱਜ ਜਦੋਂ ਬ੍ਰਿਜਨਾਥ ਮੇਰੇ ਸੱਚੇ ਪਾਤਸ਼ਾਹ ਜੀ ਨੂੰ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਇੱਕ ਪੱਟੀ ਦਿੱਤੀ ਹੈ, ਲੱਕੜ ਦੀ ਪੋਚੀ ਹੋਈ ਹੈ ਗਾਚਰੀ ਦੇ ਨਾਲ, ਉਹਦੇ ਤੇ ਕੁਝ ਅੱਖਰ ਲਿਖੇ ਹੋਏ ਨੇ, ਤਾਂ ਗੁਰੂ ਨਾਨਕ ਦੇ ਮਹਾਰਾਜ ਉਹ ਪੜ੍ਹਦੇ ਨਹੀਂ, ਦੋ ਤਿੰਨ ਵਾਰ ਬਚਨ ਲਿਖੇ ਪੱਟੀ ਵੱਲੇ ਧਿਆਨ ਦੇ ਨਾਲ ਦੇਖਿਆ। ਮੇਰੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬ੍ਰਿਜਨਾਥ ਜੀ ਆ ਜੋ ਤੁਸੀਂ ਮੈਨੂੰ ਪੜ੍ਹਾਉਂਦੇ ਹੋ, ਕੁਝ ਇਹਨਾਂ ਦਾ ਤਾਤਪਰ ਹੈ, ਕੋਈ ਇਹਨਾਂ ਦੇ ਅਰਥ ਹਨ, ਕੋਈ ਇਹਨਾਂ ਦੇ ਮਿਣਜ ਬਣਦੇ ਨੇ? ਤਾਂ ਉਸ ਵੇਲੇ ਬ੍ਰਿਜਨਾਥ ਕਹਿਣ ਲੱਗਾ, ਨਾਨਕ ਜੀ ਮੈਂ ਤਾਂ ਖਾਲੀ ਪੜ੍ਹਾਉਣਾ ਹੀ ਜਾਣਦਾ ਹਾਂ, ਇਸ ਤੋਂ ਵੱਧ ਕੇ ਮੇਰੀ ਬੁੱਧੀ ਅਗਾਂਹ ਕੋਈ ਕੰਮ ਨਹੀਂ ਕਰਦੀ। ਤਾਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਭੁਲਾਵੇਂ ਅੱਖਰ ਹੁੰਦੇ ਨਾ ਜੀ, ਭੁਲਾਵੇਂ ਅੱਖਰ, ਤਾਂ ਮਹਾਰਾਜ ਨੇ ਭੁਲਾਵੇਂ ਅੱਖਰਾਂ ਤੋਂ 35 ਅੱਖਰੀ ਗੁਰਮੁਖ ਲਿਪੀ ਜਿਹੜੀ ਸੀ ਉਹ ਮੇਰੇ ਗੁਰਦੇਵ ਮਹਾਰਾਜ ਨੇ 5 ਵਰ੍ਹਿਆਂ ਤੇ ਕੁਝ ਮਹੀਨੇ ਲੰਘੇ ਨੇ ਪਹਿਲਾਂ ਉਪਦੇਸ਼ ਦੇ ਆਏ ਨੇ ਗੋਪਾਲ ਪਾਂਧੇ ਨੂੰ, ਅੱਜ ਬ੍ਰਿਜਨਾਥ ਨੂੰ ਦੇਣਾ ਹੈ।
ਗਾਂ ਜਾ ਕੇ ਇੱਕ ਹੋਰ ਪੜ੍ਹਾਈ ਵੀ ਹੋਣੀ ਜੇ ਅੱਜ ਹੀ ਮੈਂ ਤੁਹਾਨੂੰ ਦੱਸ ਦਿਆਂ ਚੇਤਾ ਰੱਖਿਓ ਅਜੇ ਲੰਮੇਰੇ ਸਮੇਂ ਬਾਅਦ ਕਥਾ ਆਉਣੀ ਹੈ ਮੈਨੂੰ ਲੱਗਦਾ ਵੀ ਸਾਲ ਡੇਢ ਸਾਲ ਲੰਘ ਜਾਵੇ ਜਿਸ ਵੇਲੇ ਮੁਲਾਨੇ ਕੋਲ ਮੌਲਵੀ ਕੋਲ ਭੇਜਣਾ ਹੈ ਉੱਥੇ ਸ਼ਬਦ ਮਹਾਰਾਜ ਨੇ ਕਹਿਣਾ ਹੈ ਯਕ ਅਰਜ ਗੋਹਤਮ ਪੇਸ ਤੋ ਦਰ ਗੋਸ ਪੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ ਮਮ ਸਰ ਮੂਹ ਅਜ਼ਰਾਇਲ ਗ੍ਰਿਫਤੈ ਦਿਲ ਹੇਚ ਨਾ ਦਾਨੀ ਜਨ ਪਿਸਰ ਪਦਰ ਬਿਰਾਦਰਾਂ ਕਾ ਸੁਨੇਸ ਦਸਤਾਂਗੀਰ ਆਖਿਆਰ ਵਿਆਪਤਮ ਕਾਸਨਾ ਦਾਰਦ ਚੂੰ ਸਵਦ ਤਕਬੀਰ ਸਭ ਰੋਜ ਗਸਤਮ ਦਰ ਹਵਾ ਕਰ ਦੇ ਬਦੀ ਖਿਆਲ ਗਾਹਿਨਾ ਨੇਕੀ ਕਾਰ ਕਰਦਮ ਮਨ ਈਚਨੀ ਅਹਿਵਾਲ ਬਦ ਬਾਖੋ ਤੋ ਹਮ ਚੂ ਬਖੀਲ ਗਾਫਿਲ ਬੇ ਨਜ਼ਰ ਬੇ ਬਾਕ ਨਾਨਕ ਬਗੋਇਨ ਜਨ ਤੁਰਾ ਤੇਰੇ ਚਾਕਰਾ ਪਾਖਾ ਇਹ ਉਦੋਂ ਕਹਿਣਾ ਹੈ ਇਹ ਤੀਜੀ ਵਾਰ ਦੀ ਪੜ੍ਹਾਈ ਹੋਣੀ ਅੱਜ ਦੂਜੀ ਵਾਰ ਦੀ ਚੱਲ ਰਹੀ ਹੈ ਉਹ ਸ਼ਬਦ ਤਰੰਗ ਰਾਗ ਵਿੱਚ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ 35 ਅੱਖਰ ਜਿਹੜੇ ਨੇ ਗੁਰਮੁਖ ਲਿਪੀ ਜਿਹੜੀ ਹੈ ਉਸ ਵੇਲੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨਿਰਾ ਬ੍ਰਿਜ ਨਾਥ ਨੂੰ ਉਪਦੇਸ਼ ਨਹੀਂ ਹੈ ਪੂਰੇ ਬ੍ਰਹਿਮੰਡ ਨੂੰ ਉਪਦੇਸ਼ ਹੈ ਜੋ ਜੋ ਗੁਰੂ ਕੀ ਅੰਮ੍ਰਿਤ ਬਾਣੀ ਦਾ ਸ਼ਬਦ ਹੈ ਉਹ ਸਾਰਿਆਂ ਦੇ ਜੀਵਨ ਦੀ ਕਲਿਆਣਕਾਰੀ ਹੈ ਇਹ ਮੇਰੇ ਗੁਰੂ ਨਾਨਕ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਹੈ ਪਿਆਰ ਵਿੱਚ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਵਚਨ ਕਹੇ ਬੜੀ ਗਹਿਰਾਈ ਦੇ ਨਾਲ ਸਤਿਗੁਰਾਂ ਦੇ ਬੋਲਾਂ ਨੂੰ ਸੁਣਿਆ ਹੈ ਧਿਆਨ ਦਿੱਤਾ ਕਹਿਣ ਲੱਗਾ ਗਰੀਬ ਨਿਵਾਸ ਮੈਂ ਸੁਣਿਆ ਸੀ ਕਿ ਤੁਸੀਂ ਗੋਪਾਲ ਨੂੰ ਪੜ੍ਹਾ ਕੇ ਆਏ ਹੋ ਪਰ ਅੱਜ ਮੈਨੂੰ ਪਤਾ ਲੱਗ ਗਿਆ ਵੀ ਅੱਜ ਤੋਂ ਸਾਨੇ ਮੇਰੇ ਜੀਵਨ ਦੀ ਵੀ ਕਲਿਆਣ ਕਰ ਦੇਣੀ ਹੈ ਇਸੇ ਸ਼ਬਦ ਨਾਲ ਹੀ ਤਾਂ ਮਹਾਰਾਜ ਨੇ ਹਰ ਇੱਕ ਜੀਵ ਦਾ ਉਧਾਰ ਕੀਤਾ ਹੈ ਇਸ ਸ਼ਬਦ ਦੁਆਰੇ ਤੇ ਕਿਹਾ ਸੀ ਉਹ ਸੱਜਣਾ ਉੱਜਲ ਕਹਿਹਾਂ ਚਿਲਕਣਾ ਕੋਟ ਮਘਾਲਣੀ ਮਸ ਧੋਤਿਆਂ ਜੂਠ ਨਾ ਉਤਰ ਹੈ ਜੇ ਸੋ ਧੋਵਣ ਤਿਸ ਇਸੇ ਸ਼ਬਦਾਂ ਦਾ

ਤੁਹਾਨੂੰ ਸੁਣਾ ਦਿਆਂ, ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿਤ ਜਿਨਕਾ ਲਾਗਾ, ਆਇਆ ਤਿਨਕਾ ਸਫਲ ਪਇਆ। ਇਹ ਮੈਂ ਬੋਲ ਕਿਉਂ ਕਹੇ ਨੇ, ਪੰਕਤੀ ਤੇ ਇੱਕ ਹੀ ਬਣਦੀ ਹੈ। ਇੱਕੋ ਬਚਨ ਦੇ ਵਿੱਚ ਗੁਰੂ ਨਾਨਕ ਮਹਾਰਾਜ ਨੇ ਦੇਖੋ ਗੁਰਮੁਖੀ ਨੂੰ ਉਚਾਰਿਆ ਕਿਵੇਂ ਹੈ। ਪਹਿਲੇ ਅੱਖਰਾਂ ਵਿੱਚ 10 ਵਾਰ ਸੱਸਾ ਲਿਖ ਦਿੱਤਾ, ਪਤਾ ਹੀ ਨਹੀਂ ਲੱਗਾ 10 ਵਾਰ ਕਿਵੇਂ ਲਿਖਿਆ ਗਿਆ। ਤੁਸੀਂ ਆ ਗਿਣਤੀ ਕਰ ਲਓ, ਸੱਸਾ 2 ਸੱਸੇ ਹੋ ਗਏ ਨੇ, ਸੋਏ 3 ਸੱਸੇ ਹੋ ਗਏ ਨੇ, ਸਰਸਠ 5 ਸੱਸੇ ਹੋ ਗਏ ਨੇ,

ਲਾਗਾ ਆਇਆ ਤਨਕਾ ਸਫਲ ਭਇਆ ਤੇ ਫਿਰ ਇੱਥੇ ਸੱਸਾ ਤਿੰਨ ਤੋਂ ਬਾਅਦ ਸਫਲ ਭਇਆ ਤਾਂ ਮਹਾਰਾਜ ਕਹਿੰਦੇ 10 ਸੱਸੇ ਜਿਹੜੇ ਨੇ ਗੁਰੂ ਨਾਨਕ ਮਹਾਰਾਜ ਨੇ ਪਾਵਨ ਉਪਦੇਸ਼ ਬਖਸ਼ਿਸ਼ ਕਰ ਦਿੱਤਾ। ਹੁਣ ਤੇ ਸਾਨੂੰ ਪਤਾ ਨੀ ਜਿੰਨਾ ਚਿਰ ਊੜਾ ਨਾ ਨਾ ਚੇਤੇ ਹੋਵੇਗਾ ਓਨਾ ਚਿਰ ਜੂੜੇ ਦਾ ਹੀ ਨਹੀਂ ਪਤਾ ਲੱਗਣਾ। ਇਹ ਗੁਰਮੁਖੀ ਲਿਪੀ ਬੜੀ ਜ਼ਰੂਰੀ ਹੈ। ਤਾਂ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਸੱਸਾ ਦੁਬਾਰੇ ਧਿਆਨ ਦੇ ਕੇ ਸੁਣੋ, ਇਹ ਅੱਖਰ ਕਹਿ ਰਿਹਾ ਹੈ ਸੋਏ ਉਹ ਪ੍ਰਮਾਤਮਾ ਸਿਰੇਸਟ ਆ ਸਾਰੀ ਸ੍ਰਿਸ਼ਟੀ ਨੇ ਜਿਹਨੂੰ ਸਾਜਿਆ ਹੈ। ਨਮਸਕਾਰ ਤਿਸੀ ਕੋ ਹਮਾਰੀ, ਹਾਂਜੀ ਨਮਸਕਾਰ ਤਿਸੀ ਕੋ ਸਕਲ ਪ੍ਰਜਾ, ਉਹਨੇ ਸਵਾਰੀ ਹੈ ਨਾ ਸਾਰੀ ਪ੍ਰਜਾ ਨੂੰ, ਪਹਿਲਾਂ ਤੇ ਘਾੜਤ ਘੜੀ ਹੈ ਤੇ ਫਿਰ ਸਵਾਰਿਆ ਹੈ, ਨੱਕ ਪਛਾਣ ਹੀ ਲਾ ਦਿੱਤਾ ਗਿੱਚੀ ਵਿੱਚ, ਨੱਕ ਸਾਹਮਣੇ ਚਾਹੀਦਾ ਸੀ, ਜਿੱਥੇ ਜਿੱਥੇ ਸਵਾਰਿਆ ਸੀ ਉੱਥੇ ਉੱਥੇ ਲਾਇਆ ਹੈ, ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ। ਸਭਨਾ ਸਾਹਿਬ ਇੱਕ ਭਇਆ ਤੇ ਸਾਜਣ ਵਾਲਾ ਫਿਰ ਸਾਰਿਆਂ ਦਾ ਮਾਲਕ ਇੱਕੋ ਹੀ ਹੈ, ਬਣਾਉਣ ਵਾਲਾ ਬਹੁ ਵਿਧ ਭਾਂਡੇ ਘੜੇ ਘੁੰਮਿਆਰਾ, ਮਿੱਟੀ ਦੇ ਭਾਂਡੇ ਬਣਾਉਣ ਵਾਲਾ ਘੁੰਮਿਆਰ ਵੀਰ ਇੱਕੋ ਹੀ ਹੈ, ਪਰ ਭਾਂਡੇ ਵੱਖ ਵੱਖ ਬਣਾਉਂਦਾ ਹੈ। ਤਾਂ ਸਾਜਣ ਵਾਲਾ ਇਕੱਲਾ ਪ੍ਰਮਾਤਮਾ ਆਪ ਹੀ ਹੈ। ਮਸਕੀਨ ਜੀ ਦੀ ਮੈਨੂੰ ਗੱਲ ਬੜੀ ਸੋਹਣੀ ਯਾਦ ਚੰਗੀ ਲੱਗਦੀ ਹੈ। ਉਹ ਕਹਿੰਦੇ ਬ੍ਰਹਮੇ ਨੇ ਖੋਜ ਕੀਤੀ, ਆਂਦੇ ਨਾ ਬ੍ਰਹਮੇ ਨੇ ਸ੍ਰਿਸ਼ਟੀ ਸਾਜੀ ਹੈ, ਤੇ ਬ੍ਰਹਮੇ ਨੇ ਖੋਜ ਕੀਤੀ ਵੀ ਇਹ ਸ੍ਰਿਸ਼ਟੀ ਬਣੀ ਕਿਵੇਂ ਹੈ, ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਹੈ। ਤੇ ਕਹਿੰਦੇ ਜਿਹੜੇ ਬ੍ਰਹਮੇ ਨੂੰ ਮੰਨਣ ਵਾਲੇ ਸੀ ਉਹਨਾਂ ਨੇ ਮੰਨ ਲਿਆ ਵੀ ਸ਼ਾਇਦ ਬ੍ਰਹਮੇ ਨੇ ਸਾਜਿਆ। ਵਿਸ਼ਨੂੰ ਜੀ ਨੇ ਖੋਜ ਕੀਤੀ, ਮਸਕੀਨ ਜੀ ਦੇ ਬੋਲ ਨੇ, ਕਹਿਣ ਲੱਗੇ ਵਿਸ਼ਨੂੰ ਜੀ ਨੇ ਖੋਜ ਕੀਤੀ ਵੀ ਇਹ ਜੀਵਾਂ ਨੂੰ ਪਾਲਣ ਵਾਲਾ ਕੌਣ ਹੈ। ਤਾਂ ਉਹਨੂੰ ਵਿਸ਼ਨੂੰ ਜੀ ਨੇ ਖੋਜ ਕੀਤੀ, ਉਹਨੂੰ ਪਾਲਣ ਵਾਲਾ ਮੰਨ ਲਿਆ, ਪਰ ਇਹ ਤਾਂ ਪਤਾ ਹੀ ਨਹੀਂ ਆਇਆ। ਸਾਹਿਬ ਜੀ ਕਹਿੰਦੇ ਨੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਗਰ ਨ ਆਵੈ ਬਹੁਤਾ ਇਹੋ ਵਿਡਾਨ। ਫਿਰ ਸਾਜਣ ਵਾਲਾ ਕੇਵਲ ਮੇਰਾ ਵਾਹਿਗੁਰੂ ਹੈ। ਅੱਜ ਗੁਰੂ ਨਾਨਕ ਮਹਾਰਾਜ ਜੀ ਇਹ ਕਹਿ ਰਹੇ ਨੇ ਸਭਨਾ ਸਾਹਿਬ ਏਕ ਭਇਆ, ਜੇਤਾ ਸ਼ਬਦ ਸੁਰਤ ਤੁਨ ਤੇਤੀ, ਜੇਤਾ ਰੂਪ ਕਾਇਆ ਤੇਰੀ, ਤੂੰ ਆਪੇ ਰਸਨਾ ਆਪੋ ਆਪੇ ਬਸਨਾ, ਅਵਰ ਨ ਦੂਜਾ ਕਹੋ ਮਾਈ, ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ। ਗਰੀਬ ਨਿਵਾਜ ਕੇ ਕਹਿੰਦੇ ਨੇ ਸੇਵਾ ਤਾਂ ਰਹੇ ਚਿਤ ਜਨ ਕਾ ਲਾਗਾਇਆ ਤਨ ਕਾ ਸਫਲ ਭਇਆ, ਵੀ ਸ੍ਰਿਸ਼ਟੀ ਤੇ ਸਾਰੀ ਸਾਜੀ ਹੈ, ਪਰ ਜਿਨ੍ਹਾਂ ਨੇ ਮੇਰੇ ਗੁਰੂ ਦੀ ਸੇਵਾ ਕੀਤੀ ਹੈ, ਸਿਮਰਨ ਕੀਤਾ ਹੈ, ਜਿਨ੍ਹਾਂ ਨੇ ਚਿੱਤ ਉਹਦੇ ਨਾਲ ਜੋੜ ਲਿਆ ਹੈ, ਆਇਆ ਤਨਕਾ ਸਫਲ ਭਇਆ, ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਣੀਐ, ਆਏ ਬਸੈ ਸਾਧੂ ਕੇ ਸੰਗੇ, ਅਣ ਦਿਨ ਨਾਮ ਧਿਆਵਹਿ ਰੰਗੇ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਵੀ ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲ ਹੋ ਗਿਆ ਜਿਨ੍ਹਾਂ ਦਾ ਚਿੱਤ ਮੇਰੇ ਗੁਰੂ ਸ਼ਬਦ ਨਾਲ ਲੱਗ ਗਿਆ ਹੈ। ਮਨ ਕਾਹੇ ਭੂਲੇ ਮੂੜ ਮਣਾ, ਮੂੜ ਦਾ ਅਰਥ ਹੈ ਮੂਰਖਾ ਮੇਰੇ ਮਣਾ ਤੂੰ ਕਿਉਂ ਭੁੱਲ ਗਿਆ ਹੈ, ਤੂੰ ਮੇਰੇ ਵਾਹਿਗੁਰੂ ਨੂੰ ਯਾਦ ਕਰ ਜਿਨੇ ਤੇਰੀ ਰਚਨਾ ਰਚੀ ਹੈ, ਜਬ ਲੇਖਾ ਦੇਵੈ ਵੀਰਾ ਤੋ ਪੜਿਆ, ਮੇਰੇ ਭਰਾਵਾ ਮੇਰੇ ਵੀਰਾ ਜਦੋਂ ਪਰਮਾਤਮਾ ਦੀ ਦਰਗਾਹ ਵਿੱਚ ਲੇਖਾ ਜੋਖਾ ਹੋਇਆ ਉਦੋਂ ਪੜਿਆ ਜਾਂ ਅਨਪੜਿਆ ਨਹੀਂ ਹੈ, ਉਦੋਂ ਤੇਰੇ ਅਮਲਾਂ ਦੇ ਨਿਬੇੜੇ ਹੋਣੇ ਨੇ। ਗੁਰੂ ਨਾਨਕ ਮਹਾਰਾਜ ਨੇ ਉਹੀ ਗੱਲ ਕਹੀ ਸੀ ਨਾ, ਜਿਸ ਵੇਲੇ ਮਹਾਰਾਜ ਮੱਕੇ ਮਦੀਨੇ ਗਏ ਨੇ ਵਾਪਸ ਆਉਣ ਲੱਗੇ ਨੇ, ਪੁੱਛਣ ਗੱਲ

0: ਮਹੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋ। ਹਾਂਜੀ ਦੋਵੇਂ ਹੀ, ਦੋਨੋਂ ਹੀ ਜੋ ਵੀ ਹੈ ਉਹਨਾਂ ਦੋਨਾਂ ਦੀ ਗੱਲ ਛੱਡ ਦੋ, ਅਸੀਂ ਵਿੱਚ ਹੀ ਆ ਜਾਣੇ ਆ। ਜੇ ਸਾਡੇ ਅਮਲ ਨਹੀਂ ਨਾ, ਸਾਨੂੰ ਵੀ ਇਹੀ ਬਾਤ ਹੈ, ਉਹਨਾਂ ਦੀ ਬਾਤ ਨਹੀਂ ਹੈ। ਸ਼ੁਭ ਅਮਲਾਂ ਵਾਜੋ ਦੋਨੋਂ ਰੋਈ ਤਾਂ ਮਹਾਰਾਜ ਕਹਿੰਦੇ ਤੋ ਪੜਿਆ ਤੇਰੇ ਅਮਲਾਂ ਦਾ ਨਿਬੇੜਾ ਹੋਵੇਗਾ। ਤਾਂ ਗਰੀਬ ਨਿਵਾਜ ਜਿਵੇਂ ਹੋਰ ਖੁਲਾਸਾ ਕਰਨਗੇ, ਆਪਾਂ ਸਮੇਂ ਤੋਂ ਅਗਾਂਹ ਨਹੀਂ ਜਾਣਾ, ਸਮੇਂ ਦੇ ਦਾਇਰੇ ਅੰਦਰ ਰਹਿਣਾ ਹੈ, ਗੁਰੂ ਰਹਿਮਤਾਂ ਕਰਨ। ਇੱਥੋਂ ਹੀ ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਅੰਮ੍ਰਿਤ ਬਚਨਾਂ ਦੀ ਸਾਂਝ ਪਾਉਣ ਦਾ ਯਤਨ ਕਰਾਂਗੇ। ਬੇਅੰਤ ਭੁੱਲਾਂ ਦੀਆਂ ਮਾਫੀਆਂ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਾਰ ਪ੍ਰਭ ਆਪੇ ਮੇਲੇ। ਗੁਰੂ ਗਰੀਬ ਨਿਵਾਜ ਜੀ ਕਿਰਪਾ ਕਰਨ, ਸਾਰੀ ਸੰਗਤ ਜਿੰਨੇ ਗੁਰੂ ਘਰ ਵਿੱਚ ਬੈਠੇ ਹੋ, ਦੂਰ ਦਰੇਡੇ ਮਾਈ ਭਾਈ ਘਰਾਂ 'ਚ ਆਨੰਦ ਮਾਣਦੇ ਹੋ, ਮਿਲ ਜੁਲ ਕੇ ਗੱਜ ਕੇ ਗੁਰੂ ਫਤਿਹ ਬੁਲਾਇਆ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹਨ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ 8:30 ਤੱਕ। 8:30 ਤੋਂ 9:30 ਭਾਈ ਸਰਬਜੀਤ ਸਿੰਘ ਜੀ ਲਾਡੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲੇ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ, ਆਉਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਓ ਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਸਰ ਸਾਡੇ ਨਾਲ ਬੱਚੇ ਤੰਤੀ ਸਾਜ ਵਾਲੇ ਹੁੰਦੇ ਨੇ, ਤਾਂ ਅੱਜ ਬੱਚੀ ਖੜਤਾਲਾਂ 'ਤੇ ਬੈਠੀ ਹੈ, ਬੇਟੀ ਹਰਲੀਨ ਕੌਰ, ਤਾਂ ਇਹਦੀ ਵੀ ਸੇਵਾ ਆਪ ਜੀ ਪ੍ਰਵਾਨ ਕਰਨਾ। ਇਹ ਥੋੜ੍ਹਾ ਥੋੜ੍ਹਾ ਤਬਲਾ ਵਜਾਉਂਦੀ ਹੈ, ਬਖਸ਼ਿਸ਼ ਕਰਨੀ ਸੰਗਤ ਦੀ ਨਜ਼ਰ ਹੋ ਗਈ ਤਾਂ ਮਹਾਨ ਵਿਦਵਾਨ ਵੀ ਬਣ ਜਾਏਗੀ, ਤੁਹਾਡੇ ਚਰਨਾਂ 'ਚੋਂ ਦਾਤ ਮਿਲਦੀ ਹੈ। ਸਤਸੰਗਤ ਜਿਹੜੀ ਹੈ, ਇਹ ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਸਨ, ਇਹਨਾਂ ਦਾ ਕੀਰਤਨ ਅਸੀਂ ਪਹਿਲਾਂ ਵੀ ਪਾਉਂਟਾ ਸਾਹਿਬ ਵੀ ਸੁਣਦੇ ਨੇ। ਭਾਈ ਗੁਰਮੇਜ ਸਿੰਘ ਜੀ ਨਾਲ ਸਾਹਿਬ ਹੈ, ਵਿਦਵਾਨ ਰਾਗੀ ਭਾਈ ਸਾਹਿਬ, ਭਾਈ ਗੁਰਮੇਜ ਸਿੰਘ ਜੀ ਸ਼੍ਰੋਮਣੀ ਰਾਗੀ, ਅਤੇ ਉਹਨਾਂ ਦੀ ਭੈਣ ਜੀ ਸਨ ਭੋਲੀ ਭੈਣ ਜੀ, ਰੰਕਾ ਪੰਕਾ ਦੇਹਰਾਦੂਨ, ਅਤੇ ਉਹਨਾਂ ਦੇ ਉਹ ਧਰਮ ਭੈਣ ਸਨ। ਅਤੇ ਭਾਈ ਸਾਹਿਬ ਜੀ ਨੇ ਜੋ ਹੁਣ ਕੀਰਤਨ ਕਰ ਰਹੇ ਸਨ, ਇਹਨਾਂ ਨੇ ਦੋ ਸ਼ਬਦ ਪਾਉਂਟਾ ਸਾਹਿਬ ਪੜ੍ਹੇ, ਉਹ ਇਤਨੇ ਕੁ ਉਹ ਟੌਪਿਕ ਦੇ ਨਾਲ, ਉਸ ਮੌਕੇ ਦੇ ਨਾਲ ਇੰਨੇ ਜ਼ਿਆਦਾ ਸਨ ਕਿ ਭਾਈ ਸਾਹਿਬ ਇਤਨੇ ਖੁਸ਼ ਹੋਏ ਕਿ 1,000 ਰੁਪਈਆ ਇੱਕ ਸ਼ਬਦ ਦਾ, ਅਤੇ ਦੂਸਰਾ ਸ਼ਬਦ ਪੜ੍ਹਿਆ ਫਿਰ 1,000 ਰੁਪਈਆ ਦਮੜਾ ਸੇਵਾ ਇਹਨਾਂ ਦੀ ਕੀਰਤਨ 'ਤੇ ਭੇਟਾ ਰੱਖੀ, ਤਾਂ ਅਤੀ ਪ੍ਰਸੰਨਤਾ ਇਹਨਾਂ ਨੇ ਉਹਨਾਂ ਦੀ ਲਈ। ਸ਼ਬਦਾਂ ਦੀ ਸਿਲੈਕਸ਼ਨ, ਹੁਣ ਮੈਨੂੰ ਸ਼ਬਦ ਤੇਰੀ ਯਾਦ, ਪਰ ਮੈਨੂੰ ਉਹ ਮਾਹੌਲ ਯਾਦ ਹੈ ਸਾਰਾ ਪਾਉਂਟਾ ਸਾਹਿਬ ਦਾ, ਜੋ ਉਸ ਟਾਈਮ 'ਤੇ ਭਾਈ ਸਾਹਿਬ ਜੀ ਨੇ ਬੜਾ ਆਨੰਦ ਬਣਾਇਆ। 1.5 ਘੰਟੇ ਤੋਂ ਮੈਂ ਵੀ ਸੁਣਦਾ ਪਿਆ ਕੀਰਤਨ, ਬੜਾ ਹੀ ਰਸ। ਪਹਿਲਾਂ ਇੱਥੇ ਉੱਥੇ ਰਖਵਾਲਾ, ਇਹ ਸ਼ਬਦ ਪੜ੍ਹਿਆ ਇਹਨਾਂ ਨੇ, ਫਿਰ ਚਰਨ ਕਮਲ ਦੇ ਪ੍ਰਕਰਨ 'ਤੇ ਬੜੇ ਸੋਹਣੇ ਪ੍ਰਮਾਣ ਦਿੱਤੇ। ਤਾਂ ਅਸੀਂ ਇੱਦਾਂ ਕੀਰਤਨ 'ਚ ਸੁਣ ਸੁਣ ਕੇ ਰਾਗੀ ਸਿੰਘਾਂ ਕੋਲ ਅਸੀਂ ਵੀ ਸਿੱਖਦੇ ਹਾਂ। ਤਾਂ ਆਪਣਾ ਬਰਤਨ, ਆਪਣੀ ਜਿਹੜੀ ਹੈ ਨਾ ਖਿੜਕੀ, ਖੁੱਲ੍ਹੀ ਰੱਖਣੀ ਚਾਹੀਦੀ ਹੈ, ਤਾਂ ਕਿ ਉਹਦੇ ਵਿੱਚ ਕੁਛ ਨਾ ਕੁਛ ਆਉਂਦਾ ਰਹੇ। ਅਰਦਾਸ ਇਹੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਅੰਤਲੇ ਸਵਾਸ ਤੱਕ ਅਸੀਂ ਸਿੱਖਦੇ ਰਹੀਏ। ਤਾਂ ਅੱਜ ਵੀ ਅਸੀਂ ਤੁਹਾਡੇ ਕੀਰਤਨ ਸੁਣਾਉਣ ਨਹੀਂ ਆਏ, ਤੁਹਾਡੇ ਕੋਲ ਸਿੱਖਣ ਹੀ ਆਏ ਹਾਂ। ਫਰੀ ਮੁੰਡ ਦੀ ਕੀਰਤਨ ਦੀ ਸੰਗਤ ਜੋ ਹੈ, ਬਹੁਤ ਸੋਹਣਾ ਕੀਰਤਨ ਕਰਦੀ, ਸੰਗਤੀ ਕੀਰਤਨ ਕਰਦੀ ਹੈ। ਤਾਂ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਸਿੱਧੀਆਂ ਰੀਤਾਂ ਦੇ ਵਿੱਚ ਕੀਰਤਨ ਕਰੀਏ। ਇੱਕ ਸ਼ਬਦ ਫਿਰ ਰਾਗ ਵਿੱਚ ਵੀ ਤੁਹਾਨੂੰ ਸੁਣਾਵਾਂਗੇ। ਅਤੇ ਬੱਚੀ ਬੇਨਤੀ ਕੀਤੀ ਸੀ ਖੜਤਾਲਾਂ 'ਤੇ, ਇੱਥੇ ਕਿਰਪਾ ਹੋਵੇ ਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ। ਗੁਰੂ ਦੀ ਬਾਣੀ ਬਹੁਤ ਬੇਅੰਤ ਹੈ, ਬਹੁਤ ਹੀ ਬੇਅੰਤ ਹੈ। ਸੇਵਕ ਦੇ ਕੋਲ ਵੱਡਾ ਧਨ ਜਿਹੜਾ, ਇੱਕ ਨਾਮ ਦਾ ਧਨ ਹੈ, ਇੱਕ ਬਾਣੀ ਦਾ ਧਨ ਹੈ। ਜਿਹਦੇ ਕੋਲ ਇਹ ਹੈ, ਉਹ ਸੰਸਾਰ 'ਚ ਸਭ ਤੋਂ ਅਮੀਰ ਆਦਮੀ ਨੇ, ਉਹ ਗਰੀਬ ਨਹੀਂ ਹੋ ਸਕਦਾ।

ਸੋ ਕੱਲ ਦੇ ਦੀਵਾਨ ਦੇ ਵਿੱਚ ਫਿਰ ਆਪ ਜੀ ਦੇ ਦਰਸ਼ਨ ਦੀਦਾਰ ਕਰਾਂਗੇ। ਕੱਲ ਦੁਪਹਿਰ ਨੂੰ ਡੇਢ ਤੋਂ ਢਾਈ ਇੰਗਲਿਸ਼ ਚ 1:30 to 2:30 ਜਿਹਨਾਂ ਨੂੰ ਪੰਜਾਬੀ ਚ ਨਾ ਸਮਝ ਲੱਗੇ ਅੰਗਰੇਜ਼ੀ ਵੀ ਦੱਸਦੀ ਹੈ। ਡੇਢ ਤੋਂ ਢਾਈ ਕੀਰਤਨ ਕਰਨਾ ਤੋ ਆਪ ਜੀ ਨੇ ਬੱਚੀ ਵੀ ਕੱਲ ਆਏ ਆਏਗੀ ਨਾ ਇਹ ਵੀ ਆਏਗੀ ਨਾਲ ਹੋਰ ਵੀ ਜੋ 35 ਸਾਜ ਵਾਲੇ ਬੱਚੇ ਕਿਤੇ ਗਏ ਨੇ ਉਹਨਾਂ ਨੂੰ ਅਸੀਂ ਸਟੇਜ ਤੋਂ ਹੀ ਇਨਵਾਈਟ ਕਰਦੇ ਹਾਂ ਕਿ ਉਹ ਕੱਲ੍ਹ ਆਉਣ ਅਤੇ ਸਾਡੇ ਨਾਲ ਸੰਗਤ ਕਰਨ ਔਰ ਕੀਰਤਨ ਨੂੰ ਹੋਰ ਸਾਡੇ ਆਈਟਮ ਨੂੰ ਜੋ ਚਾਰ ਚੰਦ ਲਗਾਉਣਗੇ ਬੱਚੇ ਬਹੁਤ ਖੂਬਸੂਰਤ ਵਜਾਉਂਦੇ ਹਨ ਇੱਥੋਂ ਦੇ ਸਾਜ 35 ਸਾਜ ਸਤਿਗੁਰੂ ਕਿਰਪਾ ਕਰਨ। ਹੁਣ ਅਸੀਂ ਅਨੰਦ ਸਾਹਿਬ ਦਾ ਪਾਠ ਕਰਨ ਲੱਗੇ ਹਾਂ ਅਤੇ ਆਪ ਜੀ ਪਾਸੋਂ ਅਸੀਂ ਛੁੱਟੀ ਦੇਣੀ ਹੈ।

ਸਦਾ ਗੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ

ਸਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ, ਗੁਰੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਵਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ, ਸਜਦਵਾਨ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾ, ਛੇ ਬੋੜੀਆਂ ਆਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁੱਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਕੀਰਤਨ ਕਥਾ ਦਾ ਭਾਵਾਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ, ਤੇਲ ਫੁੱਲ ਭੇਟਾ ਕੀਤੀ, ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ, ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਪਿਆਰੇ ਖਾਲਸਾ ਬੰਦ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੇ ਰਿਹਾਇਸ਼ ਚੜ੍ਹਦੀ ਕਲਾ ਵਾਲੀ ਸੰਗਤ ਨੂੰ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਬੇਨਤੀ ਹੈ। ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਵਾਕ ਉਪਰੰਦ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸੀ ਪਿਆਰੇ ਮੇਲ।

ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸਿੰਘ ਮੀਤ ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ

0: ਕੀ ਫਤਿਹ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਧਵਾਂ 'ਚ ਹਾਜ਼ਰ ਬਿਨ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕੰਦਰੋਂ ਕਰੋ ਗੁਰੂ ਸਿੱਖ ਜੀਵਨ ਨਾਮਦਾਨ ਬਖਸ਼ਣ ਕੱਲ੍ਹ ਐਤਵਾਰ ਸੰਗਰਾਂਦ ਦਾ ਦਿਹਾੜਾ ਹੈ ਸਵੇਰੇ ਸ਼ਾਮ ਹਾਜ਼ਰੀ ਭਰ ਕੇ ਰਾਏ ਪ੍ਰਾਪਤ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰ

ਪਾਠ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਭਿਨਾਸੀ ਤਾ ਕੀ ਸੇਵ ਨ ਬਿਰਥੀ ਜਾਸੀ, ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉ ਨ ਲੱਗਈ ਪਾਰ, ਬ੍ਰਹਮ ਸਰਣਾਈ ਚਾਉ ਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੈ ਨਾ ਪਾਈ ਸਤਿਗੁਰ।

ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਂ ਸੜੀਆ ਜੇ ਹੋਵੇ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵੈਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਇਹ ਨਿਵਾਣਿਆਂ ਦੇ ਵਾਂਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀ ਅੰਮ੍ਰਿਤਪੁਰ ਤੋਂ ਲੈ ਕੇ ਸੁੰਦਰ ਸਿੰਘ ਆਸਨ 'ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟ ਆਨ ਸ਼ੁਕਰ ਹੈ ਇਸ ਵੇਲੇ ਆਪ ਜੀ ਦੀ ਹਜ਼ੂਰੀ ਸੰਧਤ ਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਹੋਏ ਸੋਹਿਰਾ ਬਾਣੀ ਦਾ ਜਾਪ ਸਮੁੱਚੀਆਂ ਸੇਵਾਵਾਂ ਨੇ ਬਹੁਤਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੋਇਆ ਰਹਿਣ ਆਈ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਉਹਨਾਂ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਜਾਗਰਤਾ ਬਖਸ਼ ਕੇ ਦਰਸ਼ਨਦਾਰੇ ਬਖਸ਼ਣੇ ਸਹੀ ਪਿਆਰੇ ਮੇਲ

Guru, Vai, Guru, Vai, Guru, Vai, Guru, Vai, Guru, Vai, Guru, Vai, Guru.

Guru

ಬಂದವರು

Guru, Vah, Guru, Vah, Guru, Vah, Guru, Vah, Guru, Vah, Guru.

Yeah.

Hi, Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru, Vai Guru, Vai Guru, Vai Guru, Vai Guru, Vai Guru, Vai Guru, Vai.

ऐसी मत देवो मेरे स्वामी, सदा सदा तुद ध्याएं।

ਸੋਹੀਆ ਜਿਸ ਪਾਸ ਬੈਠਿਆ ਸੋਹੀਆ।

दर्शन परसी है गुरु के।

जन्म मरण दुख जाहे, वाहे गुरु साहेब जियो।

ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ।

ਰਾਵ ਪ੍ਰਭ ਕੇ ਸਿਮਰਨ ਗਰਮ ਨਾਮ ਵਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੇ ਪ੍ਰਭ ਕੇ ਸਿਮਰਨ ਅੰਦਨ ਜਾਗੇ ਪ੍ਰਭ ਕੇ ਸਿਮਰਨ ਪਾਉ ਨਾਮ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ।

ਰਾਹੀ ਅਨਕ ਵਿਘਨ ਜੇ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਭਾਵ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕਹਿ ਸੰਗ ਜੇ ਮਾਰ ਕੇ ਗਨ ਜਾਏ ਨ ਕੋਸਾ ਹਰ ਕਾ ਨਾਮ ਅਸੰਤੋਸਾ

ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਧ ਵਸੇ, ਸੰਤ ਪ੍ਰਤਾਪ ਦੁਰਤ ਸਭ ਨਸੇ। ਸੰਤ ਕਾ ਸੰਗ ਬੜਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲ ਕਛਿਆ ਵਰਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਭੇਖੇ ਸਰਵ ਟੰਡੋਲ, ਪੂਜਿਸ ਨਾਹੀ ਹਰ ਹਰੇ, ਨਾਨਕ ਨਾਮ ਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਤਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨਮਦੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ।

ਰੇ ਸਾਧ ਸੰਗੇ ਓ ਮੈਂ ਛੋਰੇ ਜੇ ਕੋ ਜਨ ਮਰਨ ਤੇ ਨਰੇ ਸਾਧ ਜਨਾ ਕੀ ਸਰਣੀ ਪਰੇ ਜੇ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਦਿਨ ਘਰ ਘਰ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ

ਤੇ ਤੁਮਰੀਜ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ। ਸਰਬ ਧਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਮਖਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸੇ ਹਰ ਨਾਮ। ਸ਼ਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਮ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੁੱਖ ਪਿਆਓ ਬੈਠ ਕੋ ਦੈਨ ਏਵ ਨਿਰਗੁਣ ਗੁਣ ਕਸ਼ੂ ਨ ਬੂਜੈ ਬਖਸ਼ ਲਿਓ ਤੋ ਨਾਨਕ ਸੀ ਜੈ ਜੈ ਪ੍ਰਸਾਦ ਧਾਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਪ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੁੜੰਦ ਵਿਆਪੈ ਨਾਨਕ ਕਾੜ ਲਿਓ ਪ੍ਰਵਿਆਪੈ।

ਜਾਂਤ ਦੂਰੇ ਜਾਂ ਕੀ ਟਹਿਲ ਪਾਵੇ ਦਰ ਗਏ ਮਾਨ ਤਿਸੇ ਵਿਸਾਰੇ ਮੁਗਧ ਜਾਨ ਸਦਾ ਸਦਾ ਉਹ ਭੁੱਲਣ ਹਾਰ ਨਾਨਕ ਰਾਖਣ ਹਾਰ ਭਾਰ ਤੰਤਿਆ ਕੁੜੀ ਸੰਗ ਰਚੇ ਸਾਧ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੇ ਜੋ ਹੋਵਨ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ।

ਨਿਭਾਵੇ। ਕਹਾਂ ਬੁਝਾਰਤ ਬੂਝੇ ਡੋਰਾ ਨਿਸ ਕਹੀਏ ਤੋ ਸਮਝੇ ਭੋਰਾ, ਕਹਾਂ ਬਿਸ਼ਨਪਦ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰ ਭੰਗ, ਕਹਿ ਪਿੰਗਲ ਪਰਵਤ ਪਰ ਭਵਨ ਨਹੀਂ ਹੋ ਤੋ ਆਸ ਗਵਨ ਕਰਤਾਰ ਕਰਨਾ, ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ। ਸਾਂਗ ਸਾਇ ਸੁਆਵਨ ਚੀਤ ਜੋ ਬਹਿ ਰਾਇ ਤਾਸੋ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਵਸੇ ਅੰਧ ਕੇਲ ਮਾਇਆ ਰੰਗ ਦਸੇ, ਦ੍ਰਿੜ ਕਰਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ, ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਧਰੋਹ।

ਔਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤ ਜਾਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਤੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਆਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਹੇਤ ਬਿਰ ਕੀ ਛਾਇਆ ਸਿਮਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾਵੇ ਜੋ ਦੀਸੇ ਸੋ ਚਾਲ ਨਿਹਾਰ ਲਪਟ ਰਹੇ ਉਹ ਤੈ ਅੰਦਰ ਅੰਦਾਰ ਮਿਟਾਓ ਸਿਓ ਜੋ ਲਾਵੇ ਨੇ ਤਾਕੋ ਆਤ ਨਾ ਆਵੇ ਕੇ

ਅੰਧ ਮੁਖ ਆਵਤ ਆ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਮਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਮਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਵਸਿਓ ਹਰ ਨਾਓ ਨਾਨਕ ਤਾਕੇ ਬਲ ਬਲ ਜਾਓ ਰਹਿ

ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਣ ਬਸੰਗ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਥਾਨ ਤਨੰਤ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭਸ਼ਣ ਨਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਦਿਸ਼ਟਾਗਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਧਿਆ ਕਦਮ ਲਵਾਵੇ ਜੇ ਪ੍ਰਸਾਦ ਸੁਖ ਸੇ ਸੂਈ ਜੇ ਮਨੇ ਆਠ ਪੈਰ ਤਾਕਾ ਜਸ ਕਵੀ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ

ਜੇ ਪ੍ਰਸਾਦ ਭੁੱਖਨ ਪੈਰੀ ਜੈ ਮੰਤਰ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਸਭ ਹਸਤ ਸਵਾਰੀ ਮੰਤਰ ਪ੍ਰਭ ਕੋ ਕਬੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਹੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨਮੰਤ ਬਣਾਈ ਉਠਤ ਬੈਠ ਸਤ ਜੇ ਧਿਆਈ ਤਿਸੇ ਧਿਆਏ ਜੋ ਏਕ ਲਖੇ ਈਆ ਆ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆੜ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਬਿਹਾਰੀ ਤਿਸ ਪ੍ਰਭ ਕੋ ਸਾਜ ਸਾਜਦਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਣ ਸਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਤੂੰ ਪਰਮਗਤ ਪਾਵੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸਹਿ ਸਮਾਵੇ ਐਸਾ ਪ੍ਰਤਿਆਗ ਅਵਰ ਕਤਲਾ ਕੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪਾਕੋ ਮੂਲ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਜ ਰੇ ਮਨ ਮੇਰੇ ਤੂੰ ਤਾਸ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਾਵ ਆਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ।

ਸੋਏ ਜੋ ਜੋ ਕਹਿ ਸੁਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਜਨਾ ਕੀ ਆਚਰਜ ਕਥਾ ਅਸ਼ਪਦੀ। ਸਾਧਕ ਸੰਗ ਮੁਖੋ ਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧਕ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਟੇ ਸੋ ਗਿਆਨ। ਸਾਧਕ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਮ ਹੋਤ ਨਵੇਰਾ। ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਹੋਏ ਕੂਪਰ ਯਤਨ। ਸਾਧਕੀ ਮਹਿਮਾ ਵਰਣੇ ਕੌਣ ਪ੍ਰਾਣੀ, ਨਾਨਕ ਸਾਧਕੀ ਸੋਭਾ ਬ੍ਰਹਮਾ ਇਸਮਾਨੀ। ਸਾਧਕ ਸੰਗ ਉੱਚਰ ਮਿਲੇ, ਸਾਧਕ ਸੰਗ ਸਦਾ ਪ੍ਰਫੁਲੇ। ਸਾਧ ਕੇ ਸੰਗਿਆ ਵੇ ਬਸ ਪੰਚਾ, ਸਾਧ ਸੰਗ ਅਮਦਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੇ ਸੰਗ ਮਨੋਹਰ ਬੈਨ। ਸਾਧ ਕੇ ਸੰਗ ਨ ਕਤੂ ਹੁੰਧਾਵੇ, ਸਾਧ ਸੰਗ ਅਸਤਿਤ ਨ ਪਾਵੇ। ਸਾਧ ਕੇ ਸੰਗ ਮਾਇਆ ਤੇ ਪੈਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਪਨੀਤ। ਸਾਧ ਸੰਗ ਕੇ ਸਿਉ ਨਹੀਂ ਬੈਰ, ਸਾਧ ਕੇ ਸੰਗ ਨ ਬਿਗਾ ਪੈਰ। ਸਾਧ ਕੇ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਕੇ ਸੰਗ ਨਾ ਹੀ ਉਹ ਤਾਵ, ਸਾਧ ਕੇ ਸੰਗ ਤਜੇ ਸਭ ਆਪ ਆਪੇ ਜਾਣੇ। ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ। ਸਾਧ ਕੇ ਸੰਗ ਨ ਕਬੂ ਧਾਵੇ, ਸਾਧ ਕੇ ਸੰਗ ਸਦਾ ਸੁਖ ਪਾਵੇ। ਸਾਧ ਸੰਗ ਬਸਤ ਗੋਚਰ ਲਹੇ, ਸਾਧੂ ਕੇ ਸੰਗ ਆਜਰ ਸਹੇ। ਸਾਧ ਕੇ ਸੰਗ ਬਸੇ ਥਾਨ ਉੱਚੇ, ਸਾਧੂ ਕੇ ਸੰਗ ਮਹਿਲ ਪੂਚੇ। ਸਾਧ ਕੇ ਸੰਗ ਦ੍ਰਿੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ। ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ। ਸਾਧ ਕੇ ਸੰਗ ਸਭ ਕੁੱਲ ਉਧਾਰੇ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ। ਸਾਧੂ ਕੇ ਸੰਗ ਸੋਤਨ ਪਾਵੇ, ਜਿਸ ਤਨ ਤੇ ਸਭ ਕੋ ਵਸਾਵੇ। ਸਾਧ ਸੰਗ ਧਰਮ ਰਾਇ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ। ਸਾਧੂ ਕੇ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੇ ਸੰਗ ਸਰਵਥਾਨ ਗਮ, ਨਾਨਕ ਸਾਧ ਕੇ ਸੰਗ ਸਬਲ ਜਨਮ। ਸਾਧ ਕੇ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟ ਹੋਤ ਨਿਆਲ। ਸਾਧ ਕੇ ਸੰਗ ਕਲੂਕ ਤਾਰੇ, ਸਾਧ ਕੇ ਸੰਗ ਨਰਕ ਪਰ ਹਰੇ। ਸਾਧ ਕੇ ਸੰਗ ਯਾ ਸੁਹੇਲਾ, ਸਾਧ ਸੰਗ ਵਿਚਰਤ ਰਮੇਲਾ। ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨ ਮਿਰਤਾ ਜਾਵੇ। ਪਾਰ ਬ੍ਰਹਮ ਸਾਧ ਰਿਤ ਵਸੇ, ਨਾਨਕ ਉਦਰੇ ਸਾਧ ਸੁਣ ਰਸੇ। ਸਾਧ ਕੇ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁੰਗਾਓ। ਸਾਧ ਕੇ ਸੰਗ ਨ ਮੰਤੇ ਵਿਸਰੇ, ਸਾਧ ਸੰਗ ਸਰਪਰ ਨਿਸਤਰੇ। ਸਾਧ ਕੇ ਸੰਗ ਲਗੇ ਪ੍ਰਭ ਮੀਠਾ, ਸਾਧੂ ਕੇ ਸੰਗ ਘਟ ਘਟ ਡਿਡਾ। ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗ ਗਤ ਪਈ ਹਮਾਰੀ। ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਵੇਦ ਨ ਜਾਣੇ, ਜੇਤਾ ਸੁਣੇ ਤੇਤਾ ਵਖਿਆਨੇ। ਸਾਧ ਕੀ ਉਪਮਾ ਤੈ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਹੀਂ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰਨ ਭੇਖੇ ਇਕ ਸੁ ਬਿਨ ਕੋਏ।

ਅਨਭਿਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏ ਕੋ ਪ੍ਰਿਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰੋ ਮਹਾ ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਓ ਸੋ ਭਲਾ ਬ੍ਰਹਮ ਗਿਆਨੀ ਸੁਭਲ ਭਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਵਸੇ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਉਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਦ ਬ੍ਰਹਮ ਗਿਆਨੀ ਅਬੁੱਧ ਆਗਦ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾਵੇਤਾ ਬ੍ਰਹਮ ਗਿਆਨੀ ਏਕ ਸੰਗੇਤਾ ਬ੍ਰਹਮ ਗਿਆਨੀ ਕਹਿ ਹੋਏ ਚੰਤ ਬ੍ਰਹਮ ਗਿਆਨੀ ਕਾ ਨਿਰਮਲ ਬੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਵਿਆ ਬ੍ਰਹਮ ਗਿਆਨੀ ਕਾ ਵਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਵਡ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥੇ ਨ ਜਾਏ ਅਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ

ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸ਼ਲੋਕ ਉਰਧਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੇ ਭਗਵਾਨ। ਨਿਮਖ ਨਿਮਖ ਠਾਕ ਨਮਸਕਾਰੇ ਨਾਨਕੋ ਆਪਰਸ ਸਗਲ ਨਿਸਤਾਰੇ ਅਸ਼ਪਰੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਿਰਿਆ ਰੂਪ ਨ ਪੇਖੇ ਨੇਤਰ ਸਾਧ ਗਿਟੈਲ ਸੰਤ ਸੰਗੇਤ ਕਰਨ ਨ ਸੁਣੇ ਕਾਹੂ ਕੀ ਨਿੰਦਾ ਸਭ ਦੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸ ਨ ਮੰਤੇ ਡਰੇ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੋਏ ਭੰਨ ਕਰਮ ਕਰਤ ਹੋਵੇ ਨੈ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਉ ਫੜਕੀ ਇੱਛਾ ਨਹੀਂ ਵਾਸੇ ਕੇਵਲ ਭਗਤ ਕੀਰਤਨ ਸੰਗਰਾਚੇ ਮਨ ਤਨੇ ਅੰਤਰ ਸਿਮਰਨ ਗੋਪਾਲ ਸਵੇ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰਾਹ ਨਾਮ ਜਪਾਵੇ ਨਾਨਕੋ ਵੈਸਨੋ ਪਰਮ ਗਤ ਪਾਵੇ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸਿੰਘ ਪਾਪਾਂ ਮਲ ਖੋਵੇ ਤਿਸ ਭਗਉਤੀ ਕੀਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨੇ ਅਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪ੍ਰਾਣ ਸਿਮਰਤ ਬੁਝੈ ਮੂਲ ਸੂਖਮ ਮੈਂ ਜਾਣੇ ਅਸਥੂਲ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਸ ਪ੍ਰੇਤ ਮੁਗਧ ਪਾਥਰ ਕੋ ਤਾਰੇ ਸਰਬ ਰੋਹ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ

ਦਾਸ ਦਰਗਹਿ ਪ੍ਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ ਸੋਜੀ ਪਰੇ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹੀ ਤਾਵੇ, ਜੀਵਨ ਮੁਕਤ ਸੋ ਕਾਵੇ। ਤੈਸਾ ਹਰਕ ਤੈਸਾ ਉਸੋਗ, ਸਦਾ ਅਨੰਤ ਨੇ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰ ਕਹੀਏ, ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਘਰ ਰਾਖੇ ਤੈ ਸਤ ਨਾਓ, ਆਪੇ ਕਰਨ ਕਰਾਵਣ ਜੋ ਪ੍ਰਭ ਪਾਵੇ ਸੋਈ ਪੁਨ ਹੋਗ। ਪਸੜਿਓ ਆਪ ਹੋਏ ਅਨੰਤ ਤਰੰਗ, ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ, ਜੈਸੀ ਮਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਬਨਾ, ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਭੈ ਨਿਹਾਲ। ਸ਼ਲੋਕ ਉਸਤਤ ਕਰੇ

ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਬਨ ਭਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸ ਰਹੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਵਕਾ ਵਿਚਾਰੇ, ਕਈ ਕੋਟ ਨਪਤ ਨਾਮ ਤੇ ਆਵੇ, ਨਾਨਕ ਕਰਤੇ ਕਾ ਅੰਤ ਨ ਪਾਵੇ, ਕਈ ਕੋਟ ਭੈ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਬੈਗ ਆਤਮ ਨਿਕੋਰ, ਕਈ ਕੋਟ ਪਰਦਰ ਕੁਹਿਰੇ, ਕਈ ਕੋਟ ਪਰਦੂਖ ਨਾ ਕਰੇ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰਦੇਸ ਪਰਮਾਏ, ਜਿਤ ਜਿਤ ਲਾਭ ਹੋ ਤਿਤ ਲਗਨਾ, ਨਾਨਕ ਕਰਦੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਖੀ ਸਰਪੋ ਪਾਏ, ਕਈ ਕੋਟ ਪਾਤਰ ਬਿਰਖ ਨਿਭ ਜਾਏ, ਕਈ ਕੋਟ ਪੌਣ ਪਾਣੀ ਵੇ ਸੰਤਰ, ਕਈ ਕੋਟ ਦੇਸ ਭੂਮੰਡਲ, ਕਈ ਕੋਟ ਸਸਿਰ ਸੂਰ ਨਖੱਤਰ, ਕਈ ਕੋਟ ਦੇਵ ਦਾਨ ਮਿੰਦਰ ਸਿਰ ਛਤਰ, ਸਰਲ ਸਮੱਗਰੀ ਆਪਣੇ ਸੂਦ ਧਾਰੇ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋਟ ਰਾਜ ਤਮ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੰਦ, ਕਈ ਕੋਟ ਨਾਨਾ ਪ੍ਰਕਾਰ ਜੰਦ, ਕਈ ਕੋਟ ਕੀਏ ਚਿਰਜੀਵੇ, ਕਈ ਕੋਟ ਗਿਰੀ ਮੇਰ ਸਵਰਨ ਤੀਵੇ, ਕਈ ਕੋਟ ਜਾ ਕਿਰਨ ਪ੍ਰਸਾਦ, ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ, ਸਭ ਤੇ ਨੇਰੈ ਸਭੂ ਤੇ ਦੂਰ, ਨਾਨਕ ਆਪ ਲਿਪਤ ਰਿਆ ਭਰਪੂਰ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰ ਨਿਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬੋਜੋਨੀ ਫਿਰੇ, ਕਈ ਕੋਟ ਬੈਠੀ ਖਾਏ, ਕਈ ਕੋਟ ਘਾਲੇ ਥੁਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ,

ਇੱਕ ਹੋਰ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ। ਕਈ ਕੋੜ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ। ਕਈ ਕੋੜ ਖਾਣੀ ਅਰਖੰਡ ਕਈ ਕੋੜ ਆਕਾਸ਼ ਬ੍ਰਹਿਮੰਡ। ਕਈ ਕੋੜ ਹੋਏ ਅਵਤਾਰ ਕਈ ਜੂਤ ਕੀਨੋ ਵਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ। ਕਈ ਕੋੜ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਭਾ ਸਮਾਧ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਕੇ ਦਾਸ ਤਿਨ ਹੋਵਤੇ ਆਤਮ ਪ੍ਰਗਾਸਤ। ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ। ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਤ ਸਤ ਜੀ ਜੀਵੇ।

ਸਲੋਕ ਕਰਨ ਕਾਰਨ ਪ੍ਰਵੇ ਕਹਿ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਆਲ ਨੇ ਜਲ ਥਲ ਮਹੀਲ ਸੋਏ ਅਸ਼ਪਰੀ। ਕਰਨ ਕਰਾਵਣ ਕਰਨੇ ਜੋ ਜੋ ਤਿਸ ਭਾਵੇ ਸੋਈ ਹੋ, ਕਿਨਮੇ ਥਾਪੁ ਥਾਪਣ ਹਾਰਾ, ਅੰਤ ਨਹੀਂ ਕਿਛ ਬਾਰਾ ਬਾਰਾ, ਹੁਕਮੇ ਧਾਰ ਧਰ ਰਹਾਵੇ, ਹੁਕਮੇ ਉਪਜੇ ਹੁਕਮ ਸਮਾਵੇ, ਹੁਕਮੇ ਉੱਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਮੇ ਰਿਆ ਸਮਾਏ, ਪ੍ਰਭ ਭਾਵੇ ਮਾਨੁਖ ਗਤ ਪਾਵੇ, ਪ੍ਰਭ ਭਾਵੇ ਤਾਂ ਪਾਤਰ ਤਰਾਵੇ, ਪ੍ਰਭ ਭਾਵੇ ਬਿਨ ਸਾਸ ਤੇ ਰੱਖੇ, ਪ੍ਰਭ ਭਾਵੇ ਤਾਂ ਹਰ ਗੁਣ ਭਾਖੇ, ਪ੍ਰਭ ਭਾਵੇ ਤਾਂ ਪਦਤ ਉਧਾਰੇ, ਆਪ ਕਰੇ ਆਪਨ ਵਿਚਾਰੇ, ਦੁਆ ਸਰਿਆ ਕਾ ਆਪ ਸੁਆਮੀ, ਖੇਲੇ ਵਿਕਸੇ ਅੰਤਰ ਜਾਮੀ, ਜੋ ਪਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾ ਆਵੇ।

ਭਾਵੇ ਸੋਈ ਕਰੇ ਅਣਜਾਣ ਵਿਖਿਆ ਮੈਂ ਰਚੇ ਜੇ ਜਾਣਦੇ ਆਪਣਾ ਆਪ ਬਚੈ ਭਰਮੇ ਪੂਲਾ ਦੇ ਦਿਸ ਧਾਵੇ ਨੇ ਕੁਮਾਏ ਚਾਰ ਕੁੰਡ ਵਿਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਨਮੇ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾ ਕਾ ਦ੍ਰਿਸ਼ ਕਛੁ ਨਾ ਆਵੇ ਦਿਸ ਤਤਕਾਲ ਦੇ ਦਿਸ ਪ੍ਰਟਾਵੇ ਜਾ ਕੋ ਆਪਣੀ ਕਰ ਬਖਸ਼ੀਸ਼ ਤਾਂ ਕਾ ਲੇਖਾ ਨਾ ਗਣੇ ਜਗਦੀਸ਼ ਜੀਓ ਪਿੰਡ ਸਭ ਦਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੇ ਦੇਖ ਵਡਾਈ ਇਸ ਕਾ ਬਲ ਨਾ ਹੀ ਸਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਵਪਰਾ ਜੀਓ ਜੋਤਿਸ਼ ਭਾਵੇ ਸੋਈ ਪੁਨਤੀਓ ਕਵੂ ਉਚ ਨੀਚ ਮੈਂ ਬਸੇ ਕਵੂ ਸੋਗ ਹਰ ਕਰੰਗ ਹੱਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਵਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣਹਾਰ ਕਬੂ ਨਿਰਤ ਕਰੇ ਬਹੁ ਭਾਤ ਕਬੂ ਸੋਏ ਰਹਿ ਦਿਨ ਰਾਤ

ਜਿਉਂ ਪ੍ਰਭ ਰਾਖੈ ਤਿਵੀ ਰਹੇ ਗੁਰਪ੍ਰਸਾਦ, ਨਾਨਕ ਸੱਚ ਕਹਿ ਕਬੂ ਹੈ ਪੰਡਿਤ ਕਰੇ ਵਖਿਆਨ, ਕਬੂ ਮੋਹਨ ਧਾਰੀ ਲਾਵੇ ਧਿਆਨ, ਕਬੂ ਤੜ ਤੀਰਥ ਇਸ਼ਨਾਨ, ਕਬੂ ਸਿਤ ਸਾਧਕ ਮੁਖ ਗਿਆਨ, ਕਬੂ ਕੀਟ ਹੱਥ ਪਤੰਗ ਵੇ ਜੀਆ, ਅਨਕ ਜੋਨ ਪਰਮੇ ਪਰਮੀਆ, ਨਾਨਾ ਰੂਪ ਜੋ ਸੁਆਗੀ ਦਿਖਾਵੇ, ਜਿਉਂ ਪ੍ਰਭ ਪਾਵੇ ਤਿਵੇ ਨਚਾਵੇ ਜੋਤ।

ਬ੍ਰਹਿਸਪਤੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਭਾਤੀ ਓਵਤ ਸਵਾਨ ਜੋ ਜਾਣੇ ਮੈਂ ਜੋਵਨ ਬੰਤ ਸੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮ ਬੰਤ ਕਾ ਆਵੈ ਜਨਮ ਮਰੇ ਬਹੁ ਜੋਨ ਪਰਮਾਵੈ ਤਨ ਭੂਮਿਕਾ ਜੋ ਕਰੇ ਘਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ ਨਾਨਕੀਆਂ ਮੁਕਤਾ ਕੇ ਸੁਖ ਭਾਵੈ ਤਨਵੰਤਾ ਹੋਏ ਕਰ ਕਰਵਾਵੈ ਤ੍ਰਿਣ ਸਮਾਨ ਕਿਛ ਸੰਗ ਨਾ ਜਾਵੇ ਮੋ ਲਸ਼ਕਰ ਮਨ ਕੂਪਰ ਕਰੇ ਆਸ ਪਲ ਵੀ ਦਿਰਦਾ ਕਾ ਹੋਏ ਬਿਨਾ ਸਬਦੇ ਆਪ ਜਾਣੇ ਬਲਵੰਤ ਕਿਨਮੇ ਹੋਏ ਜਾਏ ਪਸਮੰਤ ਕਿਸੇ ਨ ਵਧੇ ਆਪ ਅੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰ ਗਏ ਪ੍ਰਵਾਨ ਕੋਟ ਕਰਮ ਕਰੇ ਹੋ ਤਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਮੇਰੇ ਅਵਤਾਰ ਅਨਕ ਯਤਨ ਕਰੇ ਆਤਮ ਨਹੀਂ ਦਰਵੇ ਹਰ ਦਰ ਕਹਿ ਕੋ ਕੈਸੇ ਗਵੇ ਆਪ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਸੋਏ ਤਬ ਇਸ ਕੋ ਸੁਨਾਈ ਕੋਏ ਜਬ ਇਹ ਜਾਣੇ ਮੈਂ ਕਿਸ ਕਰਦਾ ਤਬ ਲਗ ਗਰਭ ਜੋਨ ਮੈਂ ਬਿਰਤਾ

ਨਾਨਕੋ ਝੂਟੇ ਸਹਿਸ ਗੱਡੇ ਲੱਖ ਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨੰਗ ਭੋਗ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ ਖਪਕਾ ਮਰੇ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੁਮਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਭ ਸੁਖੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਕਾਮ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਸੋਏ ਜੋਗ ਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਕੇ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਵਿਨਸੈ ਆਵੇ ਨਾ ਜਾਏ ਨਾਨ ਸਦੀ ਰਿਹਾ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀਨੋ ਆਪਣ ਵਿਸਾਰ ਸਭ ਕਿਸ ਉਸਕਾਓ ਕਰਨੇ ਹਾਰ ਉਸਦੇ ਭੈਣ ਕਹੋ ਕਿਸ ਹੋਏ ਧਾਨ ਤਨੰਤਰ ਏਕੈ ਸੋਏ ਆਪਣੇ ਚਲਦੇ ਆਪ ਕਰਨੇ ਹਾਰ ਕੋਤ ਕਰੇ ਰੰਗ ਪਾਰ ਮਨ ਮੈਂ ਅਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ

ਕਧਾਰ ਦਰਗਹਿ ਨਾਨਕੂ ਜਿਲ ਮਥਾਵੜ ਪਾਗੀ ਤੇ ਜਨ ਜਗ ਮਾਏ ਸਦਾ ਸਦਾ ਹਰ ਕੇ ਗੁੰਗਾਏ। ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਨੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੇ ਉਤਤ ਕੀਓ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਣਾ ਸੁਜੇ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੇ ਸਾਧ ਸੰਗ ਹਰ ਹਰ ਜਿਸ ਕਹਿ ਸਰਵ ਰੋਗ ਤੇ ਅਰਜਨ ਰਹਿ ਤੇ ਅੰਦਨ ਕੀਰਤਨ ਕੇਵਲ ਵਖਿਆਨ ਗ੍ਰਿਸ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨ ਲਾਗੇ ਦੂਹ ਜਿਸ ਕੋ ਹਰ ਭਰਮ ਮਨ ਚਿੱਤ ਆਵੇ ਸੋ ਸੰਤ ਸੁਹੇਲਾ ਨਹੀਂ ਡਲਾਵੇ ਜਿਸ ਭਰਾ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸਤੇ ਡਰੇ ਜੈਸਾ ਸਾਤ ਐਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧ ਸੋਧ ਸੋਧ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਾਂ ਸਭ ਕਿਸ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਹਿ ਕਿਸ ਜਨਮੇ ਨਹਿ ਕਿਸ ਮਰੇ ਆਵਨ ਚਲਤੇ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੇ ਆਪ ਅਨ ਯੁਗਤ ਰਜ ਥਾਪਿਓ ਥਾਪ ਅਮਨਾਸੀ ਨਾਹੀ ਕਿਸ ਖੰਡ ਧਾਰਨ ਧਾਰਿਓ ਬ੍ਰਹਮੰਡ ਲਖ ਭੇ ਉਪਰ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਧੂਪ ਸਾਰਨ ਆਪੇ ਮੇਲ ਲੈ ਕਿਰਪਾਲ ਗੁਰੂ ਕਾ ਸਭ ਜਾ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਵਡਭਾਗੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰਖੋ ਊਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸਵਾਇ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮੀ ਲਗਾਨਾ ਜੈਸਾ ਸਾਤ ਐਸਾ ਦਿਸ਼ਟਾਨਾ ਜਿਸ ਦੇ ਉਪਜੇ ਤੇ ਸਮਾਏ ਸਮਾਏ।

Antes Balears Padi Tutti Gandan Har Gopal Sarjiya Paper the Bal Sagal Kijintaj Manmae, the Stever Tako in I Raven Mere Sadarjap, Yavanasi Praveapea, Viapanki Akajana Oe, Jesopran Nilo Chekoe. ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸੰਕਟ ਸੋਏ ਤਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕੇ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੇ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਉੱਡੇ ਹਾਂ ਰੋਗ ਨਾਨਕ ਸੋਜਨ ਸਦਾ ਰੋਗ ਜਮ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸ ਥੰਮਣ ਜਿਉ ਪਾ ਖਾਣ ਨਾਵ ਚੜ੍ਹਦੇ ਰਹੇ ਪ੍ਰਾਣੀ ਗੁਰ ਚੜ੍ਹਨ ਲਗਤ ਨਿਸਤਰੇ ਜਿਉ ਅੰਧਕਾਰ ਦੀਪਕ ਪ੍ਰਕਾਸ਼ ਗੁਰਦਰਸ਼ਨ

ਕਰ ਅਵਰ ਤਿਆਗ ਤੁੰਤ ਸਿਰ ਚਿਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੂਲਾ ਕਾਏ ਫਿਰੇ ਅਜਾਨ ਕੌਣ ਬਚਤਾਈ ਤੇਰੇ ਸੰਗ ਲੱਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਤਸੇ ਤੀ ਕਰ ਜਾਏ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਿਰਪਾਇਆ ਤਜ ਮਾਂ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇ ਸੰਤਨ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖੋ ਜਲ ਹਰ ਦਰ ਗਹਿ ਸੋਏ ਵਪਾਰ ਵਿਰਲਾ ਵਪਾਰੇ ਨਾਨਕ ਤਾਂ ਕੇ ਸਤਬਲਿਆਰੇ ਚੰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੇ ਤੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਬੜ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਖੈ ਓੜ ਗਈ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਨ ਹਾਰ ਭੂਖੇ ਕੋ ਦੇਵ ਤੇ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲਹਿਣਾ ਪਾਏ।

ਸਮਿੰਦ ਦੂਸਰ ਹੋਵਾ ਨਾ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਸ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਤੀਆ ਜਾ ਕੇ ਮਨ ਗੁਰ ਕੀ ਪ੍ਰਤੀ ਤੇ ਜਨ ਆਵੇ ਹਰ ਪਲ ਚੀਤ ਭਗਤ ਭਗਤ ਸੁਣੇ ਤੇ ਲੋਏ ਜਾ ਕੇ ਹਿਰਦੇ ਏਕੋ ਹੋਏ ਸੱਚ ਕਰਨੀ ਸਰਤਾ ਕੀ ਰਹਿਤ ਸੱਚ ਹਿਰਦੇ ਸਤਮੁਖ ਹੈ ਸਾਚੀ ਦੇ ਸੱਚਾ ਆਕਾਰ ਸੱਚ ਵਰਤੇ ਸੱਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਿਨ ਸੱਚ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪ੍ਰਭਿੰਨ ਤੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਪਦੀ ਆਵਨਾ ਸੀ ਪ੍ਰਭ ਮਨ ਮੇ ਰਾਗ ਮਾਨੁ ਕੀ ਤੂੰ ਪ੍ਰੀਤ ਤਿਆਗ ਦਿਸਤੇ ਪਰੇ ਨਾ ਹੀ ਕਿਸ ਕੋਏ ਸਰਬ ਨਿਰੰਤਰ

ਤਾਕੀਗਤ ਹੋਏ ਆਪ ਸਤਿਗਿਆ ਸਭ ਸਤ ਆਪੇ ਜਾਣੈ ਆਪਣੇ ਮਿਤ ਗਤ ਜਿਸਕੇ ਸਿਸ਼ ਸੋ ਕਰਨੇ ਹਾਰ ਅਵਨ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੈ ਕੀਆ ਨਾਨਕ ਜੋਤਿਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਬਹਿ ਬਿਸਮਾਤ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਵਚਨ ਪਦਾਰਥ ਲਹੇ ਹੋਏ ਦਾਤੇ ਤੂੰ ਕਾਟ ਨਾਲ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਵੜ ਭਾਗੀ ਜਨ ਕੇ ਸੰਗ ਏਕ ਲਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨ ਫਲ ਪਾਵੇ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਬੈ ਸੱਚ ਨਾਨਕ ਹੋਸੀ ਭੈ ਸੱਚ ਅਸਪਦੀ ਚੰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਾ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਤ ਸੁਨਤਾ ਬੂਝਣਾ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪਰਟਾਇਆ ਭੈ ਤੇ ਨਿਰਭਉ ਏ ਬਸਾਨਾ ਜਿਸ ਤੇ ਉਪਜਿਆ ਤਸਮਾਏ ਸਮਾਨਾ ਬਸਤ ਮਾਏ ਲੈ ਬਸਤ ਕਢਾਈ ਤਾਂ ਕੋ ਪਿੰਨ ਨਾ ਕਹਿਣਾ ਜਾਈ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਥ ਸਾਥ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕੀ ਗਤਮਿਤ ਕੋਏ ਨਾ ਰਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ ਜਿਸਕਾ ਸਾਸ ਨਾ ਕਾਟਦੇ ਆਪ ਦਾ ਕੋ ਰਾਖ ਦੇ ਕਰ ਹਾਥ ਮਾਨ ਜਤਨ ਕਰਤ ਬਹੁ ਭਾਤ ਦਿਸੇ ਕਰਤਾ ਬਿਰਥੇ ਜਾਤ ਮਾਰੇ ਨਾ ਰਾਖੇ ਅਵਨ ਕੋਏ ਸਬਜ਼ੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਵਲ ਖਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮੰਤਨ ਤ੍ਰਪੀਐ ਨਾਮ ਰਤੰਜਨ ਗੁਰਮੁਖ ਪਾਇਆ ਤਿਸਕੇ ਜਮ ਨਾਇ ਦਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ

ਹੋਸ਼ ਪਰੀ। ਸਤਿਗੁਰ ਸਿੱਖੀ ਕਰੇ ਬਿਰਤਪਾਲ, ਸੇਵਕ ਗੁਰ ਸਦਾ ਦਿਆਲ, ਸਿੱਖੀ ਗੁਰ ਦੁਰਮਤ ਮਲ ਹਿਰੇ, ਗੁਰਬਚਨੀ ਹਰ ਨਾਮ ਉਚਰੇ, ਸਤਿਗੁਰ ਸਿੱਖੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਆਟੇ, ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖਾ ਹਲਤ ਪਲ ਸੁਆਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੇ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰਕਸ਼ ਨਾ ਜਨਾਵੇ, ਹਰ ਹਰ ਨਾਮ ਹਿਰਦੇ ਸਤਿਆਵੇ। ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਵਿਸ਼ਵ ਗੁਰ ਕਾ ਮਨਮਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ, ਸੋ ਸਤਿਗੁਰ ਜੀ ਦੇ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਓ, ਸਰਵ ਨਿਧਾਨ ਜੀ ਕਾ ਦਾਤਾ, ਅਠ ਬਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਨ ਜਨ ਮੈਂ ਪਾਰ, ਬ੍ਰਹਮ ਏਕ ਆਪ ਨਹੀਂ ਕਿਛ ਭਰਮ। ਸਹਿ ਸਿਆਣ ਬਲੈ ਨਾ ਜਾਈਏ, ਨਾਨਕ ਐਸਾ ਗੁਰਵਡ ਭਾਗੀ ਪਾਈਏ, ਸਬਲ ਦਰਸ਼ਨ ਪੇਖਤ ਬਨੀਤ, ਪਰਸਤ ਚੰਨ ਗਤ ਨਿਰਮਲ ਰੀਤ, ਭੇਟ ਸੰਗਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ, ਸੁਣ ਕਰ ਬਚਨ ਕਰਨ ਗਾਨੇ, ਮਨ ਸੰਤੋਖ ਆਤਮ ਪਤੀਆਂ ਨੇ, ਪੂਰਾ ਕਰੇ ਆਖੋ ਜਾ ਕਾ ਮੰਤਰ, ਅੰਮ੍ਰਿਤ ਦਿਸ਼ਟ ਵੇਖੇ ਉਹ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੇ ਤਿਸ ਲਏ ਮਿਲਾਏ, ਜੇ ਪਾਏ ਕੁਸਤਤ ਅਨੇਕ, ਸਤਪੁਰਖ ਪੂਰਨ ਵਿਵੇਕ, ਆਹੂ ਬੋਲ ਨਾ ਪਹੁੰਚਤ ਪ੍ਰਾਣੀ, ਗਮ ਗੋਚਰ ਪਰਮ ਨਿਰਵਾਨੀ, ਨਿਰਾਹਾ ਨਿਰਵੈਰ ਸੁਖਦਾਏ, ਤਾਂ ਕੀ ਕੀਮਤ ਕਿਨੇ ਨਾ ਪਾਏ, ਅਨਕ ਭਗਤ ਬੰਧਨ ਨਿਤ ਕਰੇ, ਚੰਨ ਕਮਲ ਹਿਰਦੇ ਸਿਮਰੇ, ਸਤ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਹੈ ਸਪ੍ਰਭ ਜਪਣੇ, ਇਹੋ ਅਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਸੋਏ, ਉਸ ਪੁਰਖਾ ਨਾ ਹੀ ਕਦੇ

ਪਰਮੋ ਦੁਖਤਾ ਤੇ ਨਾ ਸੇਮ ਤਾਪਤ ਮਾਏ ਠਾਣ ਵਰਤਾਏ ਅੰਧ ਪਿਆ ਦੁਖ ਨਾਠੇ ਭਾਏ ਜਨਮ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਭਉ ਹੋਏ ਵਸੇ ਅਨਗ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਤਨ ਕਿਰਪਾ ਧਾਈ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਬਾਜੂ ਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਵੀ ਓਹੀ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਚਰਿਤ ਬ੍ਰਹਮ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਬੇ ਪ੍ਰਗਾਹ ਸਾਧ ਕੇ ਸੰਗ ਰਚ ਰਚਨਾ ਆਪਣੀ ਕਲਧਾਰੀ ਅਨਕਵਾਰ ਨਾਨਕ ਬਲਿਹਾਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕੁਮਾਵਨਾ ਨਾਨਕੇ ਉਹ ਧਨ ਸਾਰ ਅਸ਼ਪਰੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਭਾਵ ਸਮੀਤ ਵਿਸਾਰੋ ਚਰਨ ਕਮਲ ਰਿਦਮੇ ਉਧਾਰੋ ਕਰਨ ਕਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੋ ਹੋ ਨਾਮ ਰਵਾ ਤੇ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮਨ ਤੇ ਏਕ ਆਸ ਰਾਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟਰ ਧਾਵੋ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਨਿਦਵਾਛੈ ਮੀ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜਰ ਕੀ ਸਰਨੀ ਅਨਕੋ ਭਾਵੀ ਰੋਗ ਨ ਜਾਏ ਰੋਗ ਮਿਟੇ ਹਰਿਆ ਉਖਦ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ

ਵਚਨ ਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੇ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਵਨ ਮਿਟੇ ਪ੍ਰਭ ਸੇ ਵਿਆਪ ਤਿਆਗ ਸ਼ਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ।

ਤੇਰੇ ਧਨਾ ਤੂੰ ਗਿਆ ਲੁਟਾਵੇ ਮੂਰਖ ਮਨਾ ਸੁਤ ਬੀਤ ਕੁਟਮ ਵਰਬਨਤਾ ਇੰਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਵਨ ਛੁਟਕਾਰਿਆ ਸਸਤੀ ਰਥ ਸਵਾਰੀ ਝੂਠਾ ਡੰਬ ਝੂਠ ਬਸਾਰੀ ਜੰਦੀ ਏਤ ਬੁਝੇ ਨਾ ਬਗਾਨਾ ਨਾਮ ਸਾਨਾ ਪਛਤਾਨਾ ਗੁਰ ਕੀ ਮਤੂ ਲੇ ਆਨੇ ਭਗਤ ਬਿਨਾ ਬੋ ਡੂਬੇ ਸਿਆਣੇ ਹਰ ਕੀ

ਗੁਣਾਓ ਜੈ ਸਵਾਇ ਨਾਨ ਗੁਣ ਗਾਓ। ਗੁਣ ਗਾਵ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਬਿਕ ਪੈਲ ਹੋਏ ਚਿੰਦ ਵਸੇ ਸੁਖ ਨਾਲ ਸਾਸ ਗ੍ਰਾਸ ਨਾਮ ਸੰਭਾਲ ਛਾਟ ਸਿਆਣ ਬਸਗਲੀ ਮਨਾ ਸਾਧ ਸੰਗ ਪਾਵੇ ਸਤਨਾ ਹਰ ਪੂੰਜੀ ਸੰਚ ਕਰੋ ਵਿਵਹਾਰੀਆਂ ਸੁੰਦਰ ਗਏ ਜੈਕਾਰ।

ਆਪਣੀ ਭਗਤੀ ਲਾਏ ਇਸ ਪਰੀ ਜਾਤਕ ਜਨ ਜਾਤੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਿਨਾ ਕੀ ਮੰਗੋ ਧੂਰ ਪਿਆਰ ਬ੍ਰਹਮਿਰ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟ ਮਾਸ ਕੋਏ ਹਰਸ ਭਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਾਨੇ ਪੂਰਨ ਪੁਰਖ ਨੇ ਡੋਲਾਨੇ ਸੋਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇ ਸਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਨ ਲਿਬਲਾਗ ਬੜਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀ ਨੋ ਸਦਾ ਨਿਹਾਲ ਬੰਧਨ ਘਾਟ ਮੁਖ ਜਨ ਪਿਆ ਜਨਮ ਮਰਨ ਦੁਖ ਪਰਮ ਗਿਆ ਇਸ਼ਪੁਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਕਾਲ ਨ ਭਾਨੇ ਸੋ ਕਿਉਂ ਵਿਸਰੇ ਜੇ ਕੀ ਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮੇ ਆਖੇ ਗੁਰਪ੍ਰਸਾਦ ਕੁਬਿਰਲਾ ਲਾਖੇ ਸੋ ਕਿਉਂ ਵਿਸਰੇ ਜੇ ਵਿਖਤੇ ਕਾਂਡੇ ਜਨਮ ਜਨਮ ਕਾ ਟੁੱਟਾ ਕਾਂਡੇ ਗੁਰਪੂਰੇ ਤਦੇ ਬੁਝਾਇਆ ਪ੍ਰਭ ਆਪਣਾ ਨਾਨ ਜੰਤ ਆਇਆ ਸਾਜਨ ਸੰਤ ਕਰੋ ਹੋਇਓ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਆਪ ਰਹਿ ਨਾਮ ਜਪਾਵੋ

ਉਤਰ ਹੈ ਤਬ ਕਵਨ ਨਿਰਾਰ ਕਵਨ ਕਦ ਡਰੇ ਆਪਣ ਚਲਤੇ ਆਪ ਕਰਨੇ ਹਾਰ ਨਾਨਕ ਠਾਕਰ ਕੰਮ ਅਪਾਰ ਆਪਣਾ ਸੀ ਸੁਖੇ ਆਪਣੇ ਆਸਨ ਤੈ ਜਨ ਮਨ ਕੋ ਕਾਮ ਨਾਸਨ ਜਬ ਪੂਣ ਕਰਤਾ ਪ੍ਰਸ ਹੋਏ ਤਬ ਜੰਕੀ ਤ੍ਰਾਸ ਕੋ ਹੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਵੇਕਾ ਤਬ ਚਿੱਤਰ ਗੁਪਤ ਕੇ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਹਿ ਧੋਤਾ ਜੈ ਨੰਜਨ ਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸਿਧਿਰ ਲਗਤ ਕੋ ਕੀ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੇ ਭੂ ਕਵਨ ਤ੍ਰਿਪਤਾਵੈ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਏ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਏ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੇਦ ਦੇਵ ਕਾ ਕੋਚੀਨ ਜਬ ਆਪਣੇ ਆਪ ਆਪ ਉਰਦਾਰੇ ਤੋ ਸਗਨ ਸਗਨ ਕਾਮ ਵਿਚਾਰੇ ਜੈ ਆਪਣੂ ਜਾਪਣੇ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਵਿਸ਼ਨੂੰ ਵਿਸਮਰੇ ਵਿਸਮਾਦ ਨਾਨਕ ਆਪਣੀ ਗਤ ਜਾਣੂ ਆਪ ਜੈ ਛਲ ਛੇਦ ਭੇਤ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪ ਸਕੋ ਆਪੇ ਆਦੇਸ਼ ਤੈ ਗੁਣ ਕਾ ਨਾਏ ਪ੍ਰਵੇਸ਼ ਜੈ ਕੈ ਏਕ ਏਕ ਭਵੰਤਾ ਤੈ ਕੌਣ ਚਿੰਤਕ ਲਾਗੇ ਚਿੰਤਾ ਜੈ ਆਪਣੇ ਆਪ ਆਪ ਤਿਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ।

ਲਓ ਮੈਂ ਮੋਹ ਮੋਹ ਭਰਮ ਪੈ ਪਾਰ ਦੁੱਖ ਸੁਖ ਮਾਨ ਅਮਾਨ ਅਨੇਕ ਪ੍ਰਕਾਰ ਕੀਓ ਵਿਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤੋ ਨਾਨਕੇ ਜੈ ਅਵਗਤ ਭਗਤ ਤੈ ਆਪ ਜੈ ਬਸਰੇ ਪਸਾਰ ਸੰਤ ਪ੍ਰਤਾਪ ਦੋ ਪਾਕ ਆਪੇ ਧਨੀ ਉਨਕੀ ਸੁਭਾਉ ਨੂੰ ਬਣੀ।

ਜੀ ਜੰਦ ਕੇ ਠਾਕਰਾ ਆਇਆ ਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦਿਸ਼ਟਾ ਰਸ਼ਪਤੀ ਆਪ ਕਦੇ ਆਪ ਸੁਣੇ ਹਾਰ ਆਪੇ ਕਾ ਵਿਸਤਾਰ ਜਾ ਤਿਸ ਭਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ।

ਨਾਥ ਕੋ ਨਾਥ ਜਿਸ ਰਾਖੇ ਤਿਸ ਕੋਇ ਨ ਮਾਰੇ ਸੋ ਮੂੰਹ ਆ ਜਿਸ ਮਨੋ ਵਿਚਾਰੇ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਰੇ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਆਦਿ ਅੰਤਰ ਬਾਰ ਜਨ ਸਾਧ ਗੁਣ ਨਿਧਾਨ ਬੇਅੰਤ ਭਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਵੇ ਉਪਰੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਓ ਵਿਆਹ ਪ੍ਰਤਪਾਲੇ ਜੀ ਅਨੁਭਵ ਭਾਤ ਜੋ ਰਹੇ ਜੋ ਰਚੋ ਸੋ ਤਿਸੇ ਤਿਆਰ ਜਿਸ ਭਾਵੇ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁੰਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਜਾਣਿਆ ਜਨ ਲਾਗਾ ਹਰੇਕ ਕਹਿ ਨਾਏ ਤਿਸਕੀ ਆਸ ਨਿਰਥੀ ਜਾਏ ਸੇਵਕ ਕੋ ਸੇਵਾ ਬਣਿਆਏ ਹੁਕਮ ਬੂਜ ਪਰਮ ਪਦ ਪਾਏ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਰ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੇ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁੰਗਾਓ ਪ੍ਰਾਣ ਤਰਨ ਕਾਏ ਸੁਹਾਓ ਆੜ ਪੈਰ ਪ੍ਰਪਿਖੋ ਨੇਰਾ ਮਿਟਿਆ ਸੈ ਅੰਧੇਰਾ ਸੁਣੋ ਵਿਦੇਹ ਸਿਰ ਦੇਵ ਸਾਵੋ ਮਨ ਛੇ ਨਾਨਕ ਬਲ ਪਾਵੋ ਹਲਤ ਪਲ ਤੇ ਤੋਏ ਲੈ ਸੁਭਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤੇ ਸਾਧ ਪ੍ਰੀਖਿਆ ਮੰਤਰ ਨਾਮ ਚ ਬੋਲ ਬੁਲਾਏ ਦੂ ਦਰਦ ਮਨ ਤੇ ਬੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਵੇ ਕੇਵਤ ਮਾਰੀ ਏਕਾ ਟੇਕ ਰਖੋ ਮਨ ਮਾਏ ਨਾਨਕ ਬਹੁ ਨਾ ਆਵੇ ਜਾਏ ਤਿਸਦੇ ਦੂਰ ਕਹਾ ਕੋ ਜਾਏ ਉਬਰੇ ਰਾਖਣ ਆਰਤੇ ਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਦਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਭੇਖ ਦੋ ਦ੍ਰਿਸ਼ਟ

ਦਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਤੀ ਸੰਤ ਸੰਗ ਅੰਤਰ ਮੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਲ ਸਮਿਗਰੀ ਇੱਕ ਸਕਟ ਮਾਏ ਅਨਕਰੰਗ ਨਾਨਾ ਦਿਸ਼ਟਰਾਏ ਨੌਨ ਦੇ ਮਦਦ ਪ੍ਰਭਕਾ ਨਾਮ ਦੇਹੀ ਮੈਂ ਇਸ ਕਾ ਅਵਸਰ ਰਾਮ ਸੁਨ ਸਮਾਧ ਅਨੰਤ ਤੈਨਾਦ ਕਹਿਣ ਨਾ ਜਾਏ ਅਚਰਜ ਸਮਾਧ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਕਟ ਕਟ ਵਿਆਪ ਰਿਹਾ ਭਗਵੰਤ ਧਰਨ ਮਾਏ ਆਕਾਸ ਪਿਆਲ ਸਰਵ ਲੋਕ ਪੂਰਨ ਪ੍ਰਿਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਵੇ ਸੰਤਰ ਮਾਏ ਚਾਰ ਕੁੰਡ ਹੈ ਤੇ ਜਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨ ਸੋਭਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸਯ ਸੂ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆ ਬਡੋਲ ਨ ਕਬੂਨ ਡੋਲੇ ਸਰਵ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ ਸਰਵ ਜੋਤ ਮੈਂ ਜਾਗੀ ਜੋਤ ਧਾਰਿਓ ਸਵਾਮੀ ਓਤ ਬੋਧ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਓ ਮਸਾ ਸੰਤ ਜਨਾ ਕਾ ਪੇਖਣ ਸਾਪ ਬ੍ਰਹਮ ਸੰਤ ਜਨਾ ਕਹਿ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸ਼ੁਭ ਬਚਨ ਸਰਵ ਵਿਆਪੀ ਰਾਮ ਸੰਗ ਰਚਨ ਜਿਨ ਜਾਦਾ ਦਿਸਕੀ ਹੈ ਰਾਤ ਸਤ ਬਚਨ ਸਾਧੂ ਸਭ ਕਹਿ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਵਣ ਹਾਰ ਪ੍ਰਜਾਨੇ ਅੰਤਰ ਵਸੇ ਵਾਰ ਵੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਗਿਆ ਸਭ ਸਤ ਤਿਸ ਪ੍ਰਭਦੇ ਸਗਲੀ ਉਤਪਤ ਤਿਸ ਪਾਵੇ ਤਾਂ ਕਰੇ ਵਿਸਥਾਰ ਤਿਸ ਪਾਵੇ ਤਾਂ ਇਕ ਅੰਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਪਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਅਮ੍ਰਿਤਾਰਾ ਸਰਬ ਨੈਣ ਆਪੇ ਕਿਨਾਰਾ ਸਰਬ ਸਮਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਨਾਇਆ ਆਪਣ ਜਾਣੇ ਖੇਲ ਮਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਦ ਲਿਪਤ ਹੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਇਸ ਤੇ ਹੋਈ ਸੁਨਾਈ ਬੁਰਾ ਉਰੇ ਕਹੋ ਕਿਨੇ ਕੁਛ ਕਰਾ ਭਲਾ ਕਰ ਤੂੰ ਤਾਂ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜਦਾਰੀ ਸਭ ਸਾਜੋਤ ਬੋਧ ਆਪਣ ਸੰਗਰਾਜ ਦਾ ਕੀ ਕਦਮ ਤੇ ਕਹੀ ਨਾ ਜਾਏ ਦੂਸਰਾ ਹੋਏ ਤੇ ਸੋਝੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ।

ਮੁਖ ਰੋਗ ਬਿਨਸੈ ਭੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚ ਤਾਂ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖ ਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ।

ਅਕਾਲ ਮੂਰਤ ਅਜੂਨੇ ਸੈ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵੈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿੰਜੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਸੰਤੋਚ ਕਹਿੰਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਨ ਗਣਜੈ ਤ੍ਰੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਵਨਾਮ ਕਰਵਨ ਕਥਾ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤਮ ਅਕਾਲੇ ਨਮਸਤਮ ਕਿਰਪਾਲੇ ਨਮਸਤ ਰੂਪੇ ਨਮਸਤ ਨੂਪੇ ਨਮਸਤ ਭੇਖੇ ਨਮਸਤ ਲੇਖੇ ਨਮਸਤ ਕਾਏ ਨਮਸਤ ਜਾਏ ਨਮਸਤੰ ਗੰਜੇ ਨਮਸਤੰ ਪੰਜੇ ਨਮਸਤ ਨਾਮੇ ਨਮਸਤ ਠਾਮੇ ਨਮਸਤ ਕਰਮ ਨਮਸਤੰ ਧਰਮ ਨਮਸਤ ਨਾਮ ਨਮਸਤ ਧਾਮ ਨਮਸਤ ਜੀਤੇ ਨਮਸਤ ਪੀਤੇ ਨਮਸਤੰ ਵਾਹੇ ਨਮਸਤ ਡਾਹੇ ਨਮਸਤ ਨੀਲੇ ਨਮਸਤ ਨਾਦੇ ਨਮਸਤ ਛੇਦੇ ਨਮਸਤ ਗਾਦੇ ਨਮਸਤ ਗੰਜੇ ਨਮਸਤ ਪੰਜੇ ਨਮਸਤ ਉਦਾਰੇ ਨਮਸਤ ਪਾਰੇ ਨਮਸਤ ਸੁਏਕੇ ਨਮਸਤ ਨਿੱਕੇ ਨਮਸਤ ਭੂਤੇ ਨਮਸਤ ਜੁਪੇ ਨਮਸਤ ਨਿਰਕਰਮੇ ਨਮਸਤ ਨਿਰਵਰਮੇ ਨਮਸਤ ਨਿਰਦੇਸੇ ਨਮਸਤ ਨਿਰਪੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਧਾਤੇ ਨਮਸਤ ਨਿਰਗਾਤੇ ਨਮਸਤ ਨਿਰਧੂਤੇ ਨਮਸਤ ਭੂਤੇ ਨਮਸਤ ਲੋਕੇ ਨਮਸਤ ਅਸ਼ੋਕੇ ਨਮਸਤ ਨਿਰਤਾਪੇ ਨਮਸਤ ਥਾਪੇ ਨਮਸਤ ਤ੍ਰਿਮਾਨੇ ਨਮਸਤ ਨਿਧਾਨੇ ਨਮਸਤੰ ਗਾਹੇ ਨਮਸਤੰ ਬਾਹੇ ਨਮਸਤੰ ਤ੍ਰਿਵਰਗੇ ਨਮਸਤ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤ ਅਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤ ਸਤਰੰਮੇ ਨਮਸਤੰ ਜਲਾਸਰੇ ਨਮਸਤ ਨਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਵੇ ਨਮਸਤ ਸਤ ਅਜਵੇ ਦੇਸੰ ਦੇਸੇ ਨਮਸਤੰ ਭੇਸੇ ਨਮਸਤ ਨਿਰਧਾਮੇ ਨਮਸਤ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ

ਸ਼ਾਨ ਸ਼ਾਹ ਰਜਾਨ ਰਾਜ ਭਨਾਨ ਭਾਨ ਦਿਵਾਨ ਦੇਵ ਮਹਾਨ ਇੰਦਰਾਨ ਇੰਦਰ ਬਲਾਨ ਬਾਰ ਨੰਕਾਨ ਰੰਕ ਕਲਾਨ ਕਾਲ ਅਨਭੂਤ ਅੰਗਾਬਾ ਭੰਗਤ ਮਿਤ ਪਾਰ ਗੁਣ ਗਨ ਉਧਾਰ ਗੁਣ ਮੁਨ ਗਨ ਪ੍ਰਣਾਮ ਨਿਰਭੈ ਨਿਰਕਾਮ ਅਦਤ ਪ੍ਰਚੰਨ ਮਿਤ ਗਤ ਖੰਡ ਅਲਿਸ਼ਾ ਕਰਮ ਦਿਰਸ਼ਾ ਧਰਮ ਸਰਵ ਪ੍ਰਣਾਂਡਿਆ ਅੰਡਨ ਬਾਡਿਆ ਚਾਚਰੀ ਸੰਤ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਆਂ ਕਰੀਆਂ ਨਿਨਾਮੇ ਅਕਾਮੇ ਭੁਜੰਗ ਪ੍ਰਜਾ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਕਾ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਣੀਏ ਚਤੁਰ ਚਕਰ ਦਾਨੀਏ ਚਾਚੀ ਛੰਦ ਨਾ ਸਦਰੇ ਨਾ ਮਿਤਰੇ ਨਾ ਭਰਮ ਨਾ ਮਿਤਰੇ ਨਾ ਕਰਮ ਨਾ ਕਾਏ ਅਜਨ ਜਾਏ ਨਾ ਚਿਤਰੇ ਨਾ ਮਿਤਰੇ ਪਰੇ ਪਵਿੱਤਰੇ ਕਿਰਤੀਸੇ ਅਦੀਸੇ ਅਦਿਰਸੇ ਅਕਿਰਸੇ ਭਗਤੀ ਛੰਦ ਵਾਹਿ ਪ੍ਰਸਾਦ ਕਤੇ ਕੇ ਸਿਜ ਦੇਸੇ ਕੇ ਬਿਜ ਭੇਸੇ ਕੇ ਗੰਜ ਕਰਮੇ ਕੇ ਪੰਜ ਭਰਮੇ ਕੇ ਬਿਜ ਲੋਕੇ ਕੇ ਦਤ ਸੋਕੇ ਕੇ ਵਦੂਤ ਵਰਨੇ ਕੇ ਵਿਭੂਤ ਕਰਨੇ ਕੇ ਰਾਜਮ ਪ੍ਰਵਾਹ ਹੈ ਕੇ ਧਰਮ ਤੁਜਾ ਹੈ ਕੇ ਸ਼ੋਕ ਵਰਨੇ ਕੇ ਸਰਵਾ ਭਰਨੇ ਕੇ ਜਗਤ ਕਿਰਤੀਆਂ ਕੇ ਸ਼ਤਰੰ ਛਤਰੀਆਂ ਕੇ ਬ੍ਰਹਮਣ ਸਰੂਪੇ ਕੇ ਅਨੁਭਵ ਅਨੁਪੇ ਕੇ ਆਦ ਦੇਵੇ ਕੇ ਆਪ ਭੇਵੇ ਚਿਤਰਮ ਬਹੀਨੇ ਕੇ ਕੇ ਦੀਨੇ ਕੇ ਰੋਜ਼ੀ ਰਜ਼ਾ ਕੇ ਰਹੀ ਮੇਰਾ ਹੱਕ ਕੇ ਪਾਕ ਬਿਆਵੇ ਕੇ ਗੈ ਬੁਲ ਗੈਵੇ ਕੇ ਅਬੁਲ ਗੁਨਾਹੇ ਕੇ ਸ਼ਾਨ ਸ਼ਾਹ ਕੇ ਕਾਰਨ ਕੁਨਿੰਦ ਹੈ ਕੇ ਰੋਜ਼ੀ ਰਹਿੰਦ ਹੈ ਕੇ ਰਾਜ ਕਰੀਮੇ ਕੇ ਕਰਮ ਕਰੀਮੇ ਕੇ ਸਰਵੰਗ ਕਲੀਏ ਕੇ ਸਰਵੰਗ ਦਲੀਏ ਕੇ ਸਰਵਤਰ ਮਾਨੀਏ ਕੇ ਸਰਵਤਰ ਦਾਨੀਏ ਕੇ ਸਰਵਤਰ ਗੌਣੇ ਕੇ ਸਰਵਤਰ ਭੌਣੇ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਰਾਜੇ ਕੇ ਸਰਵਤਰ ਸਾਜੇ ਕੇ ਸਰਵਤਰ ਦੀਨੇ ਕੇ ਸਰਵਤਰ ਲੀਨੇ ਕੇ ਸਰਵਤਰ ਜਾਹੋ ਕੇ ਸਰਵਤਰ ਭਾਹੋ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਾਲੇ ਕੇ ਸਰਵਤਰ ਪਾਲੇ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜੇ ਕੇ ਸਰਵਤਰ ਰਾਜੇ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤਰ ਤਰਾਣੇ ਕੇ ਸਰਵਤਰ ਪੁਰਾਣੇ ਕੇ ਸਰਵਤਰ ਦੇਸੈ ਕੇ ਸਰਵਤਰ ਪੇਸੈ ਕੇ ਸਰਵਤਰ ਮਾਨੀਏ ਵਰਦਾਨੀਏ ਕੇ ਸਰਵਤਰ ਜਾਪੀਏ ਕੇ ਸਰਵਤਰ ਥਾਪੀਏ ਕੇ ਸਰਵਤਰ ਭਾਨੇ ਕੇ ਸਰਵਤਰ ਮਾਨੇ ਕੇ ਸਰਵਤਰ ਇੰਦਰੇ ਕੇ ਸਰਵਤਰ ਚੰਦਰੇ ਕੇ ਸਰਵੰਗ ਕੇ ਸਰਵੰਗ ਕਲੀਮੇ ਕੇ ਪਰਮ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਵਜ਼ੂ ਹੈ ਤੋ ਮਾਮਲਾ ਰਜ਼ੂ ਹੈ ਹਾਮੇ ਸਲ ਸਲਾਮੇ ਸਲੀ ਖਦਮਦਾਮੇ ਗਨੀਮ ਉਲ ਸ਼ਕਿਸ਼ਤੇ ਗਰੀਬ ਉਲ ਪ੍ਰਸ਼ਤੇ ਬੁਲੰਦ ਉਲ ਮਕਾਨੇ ਜਮੀਨ ਉਲ ਜਮਾਨੇ ਤਮੀਜਲ ਤੁਮਾਮੇ ਰਸੂਲ ਨੇ ਧਾਨੇ ਹਰੀ ਪਲ ਅਜ਼ੀਮੇ ਜ਼ਾਇਕਰ ਜ਼ਕੀਨੇ ਹਰੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਜੀ ਜ਼ੁਲਨਵਾਜ ਹੈ ਗਨੀਮ ਉਲ ਖਰਾਜ ਹੈ ਨੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਯੁਕਤ ਸਦਾ ਹੈ ਸਦੇਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਭ ਸਾਜ ਹੈ ਸਮਸਤ ਸਲਾਮ ਹੈ ਸੇਵਲ ਕਾਮ ਹੈ ਨਿਵਾਦ ਸਰੂਪ ਹੈ ਗਾਧ ਹੈ ਨੂਪ ਹੈ ਓ ਅੰਗਾਧ ਰੂਪੇ ਨਾਦ ਸਰੂਪੇ ਨੰਗੀ ਨਾਮ ਹੈ ਤ੍ਰਿਭੰਗੀ ਤ੍ਰਿਕਾਮ ਹੈ ਤ੍ਰਿਭੰਗ ਤ੍ਰਿਵਾਦੇ ਗੰਜੇ ਗਾਧੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤਿਰਭੁਕਤ ਸਰੂਪ ਹੈ ਸਿਰਜੈ ਸੂਤ ਹੈ ਕਿ ਨਰਕਮ ਪ੍ਰਣਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨੁਕਤ ਪ੍ਰਵਾਹ ਹੈ ਸਦੇਵ ਸਦਾ ਹੈ ਮੈਂ ਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨੁਕਤ ਸਦਾ ਹੈ ਮੈਂ ਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਤਰੀ ਛੰਦ ਭੰਗ ਹੈ ਰੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਜੈ ਹੈ ਬਹਿ ਹੈ ਭੂਤ ਹੈ ਦੂਤ ਹੈ ਨਾਸ ਹੈ ਦਾਸ ਹੈ ਦੰਦ ਹੈ ਬੰਦ ਹੈ ਅਪਗਤ ਹੈ ਬਿਰਗਤ ਹੈ ਰਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਲੇਖ ਹੈ ਭੇਖ ਹੈ ਡਾਹ ਹੈ ਗਾਹ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਤ ਹੈ ਚਰਪੁਰ ਛੰਦ ਪ੍ਰਸਾਦ ਸਰਵ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵ ਪ੍ਰਾਣ ਸਰਵ ਤ੍ਰਾਣ ਸਰਵ ਕਰਮ ਸਰਵ ਧਰਮ ਸਰਵ ਯੁਕਤਾ ਸਰਵ ਮੁਕਤਾ ਅਰਸਾਵਲ ਛੰਦ ਵਾਹਿ ਪ੍ਰਸਾਦ ਮੋਹ ਨਰਕ ਨਾਸੇ ਸਦੇਮ ਪੁਰਾਸੇ ਨੰਗਨ ਸਰੂਪੇ ਭੰਗਮ ਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਭ ਸਾਤੇ ਅਗਾਧ ਸਰੂਪੇ ਨਿਰਵਾਦ ਵਿਭੂਤੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਨੂਪੇ ਨਾ ਬੋਧਰੇ ਨਾ ਬੁਧਰੇ ਨਾ ਸਤਰੇ ਨਾ ਮਿਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਰਸਾਕ ਸਰੀ ਕੈ ਮਿਤੋ ਮੀ ਕੈ ਸਦੇਵ ਪ੍ਰਵਾਹੇ ਜੈ ਜਾਏ ਭਗਤੀ ਛੰਦ ਪ੍ਰਸਾਦ ਕੇ ਜ਼ਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੇ ਸੁਲ ਸਲਾਮ ਹੈ ਸਮਸਤ ਉਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੀਮ ਹੈ ਕੇ ਰੋਜ਼ੀ ਦਹਿੰਦ ਹੈ
ਕੇ ਰਾਜ ਰਹਿੰਦੇ ਕਰੀ ਮੁਲਕ ਮਾਲ ਹੈ ਕਿਸਲ ਜਮਾਲ ਹੈ ਗਰੀ ਮੁਲਕ ਰਾਜ ਹੈ ਗਰੀ ਮੁਲ ਨਿਵਾਜ ਹੈ ਹਰੀ ਵੰਸ਼ ਕਹਿਣਾ ਹੈ ਰਾਸਲ ਕਹਿਣਾ ਹੈ ਕਲੰਕਣ ਬਣਾਸ ਹੈ ਸਮਸਤਲ ਨਿਵਾਸ ਹੈ ਆਗੰਜਲ ਗਨੀਮ ਹੈ ਜ਼ਾਇਕ ਰਹੀਮ ਹੈ ਸਮਸਤਲ ਜਬਾਂ ਹੈ ਕਿ ਸਾਹਿਬ ਕਰਾਂ ਹੈ ਕਿ ਨਰਕਮ ਪ੍ਰਣਾਸ ਹੈ ਬੈਸਤੁਲ ਨਿਵਾਸ ਹੈ ਕਿ ਸਰਵਲ ਗਵਨ ਹੈ ਮੇਸਲ ਰਨ ਹੈ ਤਮਾਵਲ ਤਮੀਜ ਹੈ ਸਮਸਤਲ ਅਜੀਜ਼ ਹੈ ਪਰਮ ਪਰਮੀਸ ਹੈ ਸਮਸਤਲ ਅਧੀਸ ਹੈ ਆਦੇਸ ਲਲੇਖ ਹੈ ਮੇਸਲ ਭੇਖ ਹੈ ਜਮੀਨ ਜਮਾਂ ਹੈ ਮੀ ਕਲਮਾ ਹੈ ਕ੍ਰੀਮਲ ਕਮਾਲ ਹੈ ਕਿ ਜਰੁਜ ਜਮਾਲ ਹੈ ਕਿ ਅਚਲ ਪ੍ਰਕਾਸ਼ ਹੈ ਕਿ ਮਿਤੋ ਸਵਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਵਿਭੂਤ ਹੈ ਕਿ ਮਿਤੋ ਵਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਨੰਗ ਹੈ ਕਿ ਮਿਤੋ ਅਭੰਗ ਹੈ ਮਦ ਪਾਰਸ਼ਨ ਤੁਹਾਏ ਪ੍ਰਸਾਦ

ਨਾਦ ਕਥਨੀ ਨਾਦ ਖਲਖੰਡ ਖਿਆਲ ਗੁਰਬਰ ਕਾਲ ਕਰ ਕਰ ਪ੍ਰਣਾਮ ਜਿਤ ਚਰਨ ਨਾਮ ਅਨਸ਼ਿਸ਼ਗਾਤ ਆਜਿਨ ਬਾਤ ਅਨਝਾਤ ਅਨਰੰਜ ਬਾਤ ਅਨਠੁੱਟ ਭੰਡਾਰ ਅਨਟ ਪਾਰ

ਪਰਮ ਤਤੰ ਤਤੰ ਸਰੂਪੇ ਨਮੋ ਜੋ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦ ਵਿਭੂਤੇ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਵਾ ਪ੍ਰਸਾਦ ਸਵਈਐ ਸਰਾਵ ਸੁਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਿਨ ਸੁਧ ਸਦਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹੋ ਮਤ ਕੋ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰਤੀ ਬਨੇ ਗਤੀ ਕੇ ਮਾਤੇ ਪਤੰਗ ਜਰੇ ਜਰ ਸੰਘ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਪਾਰੇ।

ਸੁੰਦਰੇ ਸਤਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਪੁੱਪਤ ਕੌਣ ਗਨੇ ਨਹੀਂ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨੇ ਅੰਤ ਕੋ ਅੰਤ ਕੇ ਰਾਮ ਸਦਾਰੇ। ਤੀਰਥ ਨਾਨ ਦੇ ਆਦਮ ਦਾਨ ਸੁਸੰਜਮ ਨੇਮ ਅਨੇਕ ਵਸਿੱਖੈ ਵੇਦ ਪੁਰਾਣ ਕਦੇਵ ਕਰਾਨ ਜਮੀਨ ਜਵਾਨ ਜਵੀਨ ਜਮਾਨ ਸਬਾਨ ਕੇ ਵੇਖੇ ਪੌਣ ਹਾਰ ਜਤੀ ਜਤਾਰ ਸਭ ਸਭ ਚਾਰ ਹਜ਼ਾਰ ਕੇ ਦੇਖੇ ਸ੍ਰੀ ਭਗਵਾਨ।

ਮਾਇਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਜਾਣ ਕੇ ਮਾਨ ਮਲਈਆ ਗਾੜੇ ਗ੍ਰਾਣ ਕੇ ਤੋਣ ਹਾਰ ਸੁਭਾਤ ਨਹੀਂ ਚਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੋ ਏਕ ਦਵਈਆ ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੇਂਗੇ ਪੁਨ ਪਰ ਤਾਪਨ ਬਾਟ ਜੈ ਤੁਨ ਪਾਪਨ ਕੇ ਵੋ ਪੁੰਜ ਖਪੇਂਗੇ।

ਨਾਦ ਸੰਮਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਵੇਦਾ ਤਾਂ ਕੋ ਕਰ ਪਾਨ ਅਨੁਮਾਨ ਤਮਾਂ ਮੂੜ ਕਛ ਭੇਦ ਨਾ ਜਾਣ ਤਮਾਨ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਪਿਵ ਆਪ ਆਪਣੀ ਬੁੱਧੈ ਜਿੱਤੀ ਬਣਨ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾਣਾ ਜੈ ਪਸਾਰਾ ਕੈ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਨੂੰ ਸਰੂਪਾ ਰੰਕ ਪਿਓ ਰਾਵ ਕੇ ਭੂਪਾ ਅੰਡ ਜੇਰ ਸੇ ਤਜਕੀਨੀ ਤੁਝ ਖਾਨ ਬੋਰਾਜ ਦੀਨੀ ਕਹੋ ਫੂਲ ਰਾਜਾ ਬੈਠਾ ਕਮ ਸੁਨ ਪਿਓ ਸ਼ੰਕਰ ਕੈਠਾ ਸਿਗਰੇ ਸਿਸ਼ਟ ਦਿਖਾਏ ਚੰਬਵਾ ਜੁਗਾ ਸਰੂ ਸੁਅੰਬਵਾ ਵਰਸ਼ਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਦੇ ਉਡਬਤ ਉਤਪਾਦਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸਤਿਤਾ ਸਣਨੀ ਪਰੇ ਤਿਨਕੇ ਦੁਸ਼ ਦੁਖ ਵਹਿ ਮਰੇ ਪੁਰਖ ਜੀਵਨ ਪਪਰੇ ਤਿਆਰੇ ਤਿਨਕੇ ਤਮ ਸੰਕਟ ਸਭ ਟਾਰੇ ਜੋ ਕੱਲ ਕੋ ਇੱਕ ਬਾਰ ਤੇ ਆਈ ਹੈ ਤਾਂ ਕੇ ਕਾਲ ਨਿਕਨੇ ਹੈ ਹਰ ਅੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰਿਸ਼ਟ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਾ ਹਰੇ।

ਰਤਨ ਆਪੇ ਜਿਸਨੂੰ ਦੇਹ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਜੜਾ ਉਹ ਸਿਵ ਸਖਤ ਕੇ ਆਪ ਉਪਾਏ। ਕਹੇ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਉ ਲੈ ਬੁਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ। ਤੱਤੇ ਸਾਰ ਨਾ ਜਾਣੀ ਗੁਰੂ ਬਾਚੋ ਤੱਤੇ ਸਾਰ ਨਾ ਜਾਣੀ। ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਆਣੀ। ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰ ਮਨੁੱਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਧੇ ਨਾਲ ਲਿਵ ਲਾਗੇ ਜਾਗਤ ਰਹਿਣ ਬਿਆਣੀ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ ਮਨੋ ਕਿਉਂ ਵਸਾਰੀਏ। ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਉਂ ਪਹੁੰਚ ਨਾ ਸਕੀ ਇਸਨੂੰ ਆਪਣੀ ਲਿਵ ਲਾਵੇ ਆਪਣੀ ਲਵੇ ਆਪੇ ਲਾਏ। ਗੁਰਮੁਖ ਸਦਾ ਸੰਭਾਲੀਏ। ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਰ ਰਚਾਇਆ ਯਾਦ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗ

ਕੋਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲ ਆਏ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੇ ਮਨਿਆਏ ਹਰ ਆਪ ਮੁਲਕ ਹੈ ਭਾਗਤਨਾ ਕੇ ਨਾਨਕਾ, ਜਿਨ ਹਰ ਪੱਲੇ ਪਾਇਆ ਰਾਸ ਮੇਰੀ ਮਨ ਵਣਜਾਰਾ, ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀਏ, ਉਧਨ ਤਿਨਾ ਮਿਲਿਆ ਜਿਨਾ ਰਾਪੇ ਭਾਣਾ ਕਹੇ ਨਾਨਕ, ਰਾਸ ਮੇਰੀ ਮਨੋ ਆਵਣਜਾਰਾ ਏ ਰਸਨਾ, ਤੂੰ ਅਨਸ ਰਾਚ ਰਹੀ ਤੇਰੀ ਪਿਆਸ ਨ ਜਾਏ, ਤੇਰੀ ਪਿਆਸ ਨਾ ਜਾਏ, ਪਿਆਸ ਨ ਜਾਏ ਹੋਰ ਤਾਂ ਕਿਤੇ, ਜਿਚਰ ਹਰ ਹਸ ਪੱਲੇ ਨਾ ਪਾਏ, ਹਰ ਹਸ ਪਾਏ ਪੱਲੇ ਪੀਏ, ਹਰ ਹਸ ਬੋੜਨ ਤ੍ਰਿਸ਼ਨਾ ਲਾਗੇ ਆਏ, ਹਰ ਹਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ, ਕਹੇ ਨਾਨਕ ਹੋਰ ਅਨਸ ਸਭ ਵਿਸਰੇ ਜਾਂ ਹਰ ਵਸੇ ਮਨ ਆਏ, ਏ ਸ੍ਰੀ ਰਾਮ ਮੇਰਿਆ ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਖਾਇਆ, ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨ ਸਿਸ਼ਟਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਪਿਆ ਪ੍ਰਭਾ ਗਮ ਸੁਣਿਆ, ਹਰ ਮੰਗਲ ਗਾਓ ਸੀ ਗਰ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਗੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਹਸ ਭੋਗੋ, ਕਹੇ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ।

ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ, ਕਹਿ ਨਾਨਕੇ ਸ੍ਰੀ ਪ੍ਰਵਾਨ ਹੋਆ। ਜਿਨ ਸਤਿਗੁਰ ਸਿਉ ਚਿਤ ਲਾਇਆ, ਏ ਨੇਤਰੋ ਮੇਰੇ ਹਰ ਤੁਮੇ ਜੋ ਤਰੀ, ਹਰ ਮਨ ਵਰਨ ਦੇਖੋ ਕੋਈ, ਹਰ ਵਿਨ ਵਰਨ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਏ ਵਿੱਚ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁਝਿਆ ਜਾ ਵੇਖਾਂ, ਰਿਖ ਹੈ ਹਰ ਬਿਨ ਹੁਣ ਕੋਈ, ਕਹਿ ਨਾਨਕੇ ਨੇਤਰੰਦ ਸੇ ਸਤਿਗੁਰ ਮਿਲੀਏ, ਦਿਵ ਦ੍ਰਿਸ਼ਟ ਹੋਈ, ਏ ਸਰਵਣੋ ਮੇਰਿਓ, ਸਾਚੇ ਸੁਣਨੇ ਨੂੰ ਬਟਾਏ, ਸਾਚੇ ਸੁਣਨੇ ਨੂੰ ਬਟਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਸ ਮੰਤਨ ਹਰਿਆ ਹੋਆ, ਰਸਨਾ ਰਸ ਮਾਣੀ ਸੱਚ ਲੱਖ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੇ ਸੁਣਨੇ ਨੂੰ ਬਿਠਾਏ ਹਰ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਪੁਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ, ਪਰੜ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵ ਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈ ਨੇਕ ਰੂਪ ਨਾਉ ਨਾਉ ਦਿਸਦਾ ਅੰਤ ਨਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀਉ, ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਸਾਚਾ ਸੋਲਾ ਸਾਚੇ ਘਰ ਗਾਵੋ, ਗਾਵੋ ਤਾਂ ਸੋਲਾ ਘਰ ਸਾਚੇ, ਜਿੱਥੇ ਸਦਾ ਸੱਚ ਤੇ ਆਵੇ, ਸੱਚੋ ਤੇ ਆਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ, ਹੇ ਉਹ ਸੱਚ ਸਮਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੇ, ਅਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਲਵ ਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ, ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ।

ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚੜਨ ਲਾਗੇ ਵਾਜੇ ਅਨ ਅਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਿ

जे कोई निंद करे हर जन की अपना गुण ना गवावे।

ਸੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਉਂ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਿਆਹੋ ਹੋਆ ਸੇਤ

ਤੀ ਚਰਨ ਬੋਇਤ ਸਭ ਚਰਨ ਬੋਇਤ ਪ੍ਰਭ ਹੇਤ ਸੇ ਭਾਦੋਏ ਨਰਕ ਨ ਪਾਈਐ ਗੁਰ ਰੱਖਣ ਵਾਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਭਾਗਾਂ ਵਾਲਾ ਦਿਹਾੜਾ ਹੈ, ਸੰਗਰਾਂਦ ਦਾ ਸ਼ੁਭ ਦਿਹਾੜਾ। ਸਤਿਗੁਰਾਂ ਦੇ ਚਾਨਣ 'ਚ ਬੈਠ ਕਰਕੇ ਕੀਰਤਨ ਸਰਵਣ ਕਰੀਏ, ਸਤਿਗੁਰ ਰਹਿਮਤ ਕਰਨ ਸਾਨੂੰ ਆਪਣੇ ਚਰਨਾਂ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣ, ਜਿਸ ਤਰ੍ਹਾਂ ਪਿਛਲਾ ਮਹੀਨਾ ਰਹਿਮਤਾਂ ਕੀਤੀਆਂ ਨੇ, ਬਖਸ਼ਾਂ ਕੀਤੀਆਂ ਨੇ, ਅਗਲਾ ਮਹੀਨਾ ਵੀ ਇਸੇ ਤਰ੍ਹਾਂ ਹੀ ਆਪਣੇ ਚਰਨਾਂ ਵਿੱਚ ਰੱਖਣ। ਆਓ ਕੀਰਤਨ ਸਰਵਣ ਕਰੋ ਜੀ। ਪਾਤਸ਼ਾਹ ਪਾ ਜੀ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਵਾਲੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ। ਸੋ ਅੱਜ ਜੋ ਗੁਰੂ ਘਰ ਵਿਖੇ ਸਤਿਕਾਰਯੋਗ ਸੰਤ ਬਾਬਾ ਅਜੀਤ ਸਿੰਘ ਜੀ ਸਾਲੀ ਵਾਲੇ, ਉਹਨਾਂ ਮਹਾਂਪੁਰਸ਼ਾਂ ਦੇ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ। 10:30 ਸਮਾਪਤੀ ਹੋਣੀ ਹੈ। ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ, ਆਪਣੇ ਕੋਲ ਆਏ ਦੁਪਹਿਰ ਦੇ ਦੀਵਾਨਾਂ ਵਿੱਚ ਭਾਈ ਸਰਬਜੀਤ ਸਿੰਘ ਲਾਡੀ, ਉਹ ਵੀ ਪਹੁੰਚੇ ਹੋਣ ਕੱਲ੍ਹ ਤੋਂ ਦੁਪਹਿਰੇ ਤਕਰੀਬਨ 1:15 ਤੋਂ ਲੈ ਕੇ 2:30 ਤੱਕ ਆਪ ਸੰਗਤਾਂ ਨੂੰ ਕੀਰਤਨ ਦੌਰਾਨ ਨਿਹਾਲ ਕਰਨਗੇ ਜੀ। ਸੋ 30 ਤਰੀਕ ਨੂੰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦਾ ਸੰਪੂਰਨਤਾ ਦਿਵਸ ਹੈ, ਉਸ ਦਿਨ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਵੀ ਹੋਣੀ ਹੈ, ਸਭ ਸੰਗਤਾਂ ਨੇ ਹਾਜ਼ਰੀ ਲਵਾਉਣੀ। ਅੱਜ ਜੋ ਸੰਗਤਾਂ ਵੱਲੋਂ ਰੋਸ ਮੁਜ਼ਾਹਰਾ ਵੀ ਕੀਤਾ ਜਾ ਰਿਹਾ ਹੈ, ਆਪ ਜੀਆਂ ਨੇ ਉੱਥੇ ਵੀ ਹਾਜ਼ਰੀ ਭਰਨੀ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਕਿਰਪਾ ਨਿਧ। ਰੂਹਾਨੀਅਤ ਦੇ ਭੰਡਾਰ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ, ਹਮੇਸ਼ੁਲ ਸਲਾਮ ਹੈ, ਸਮਸਤੁਲ ਕਲਾਮ ਹੈ।

ਕਾਪ ਉਤਾਰ। ਜੋ ਸਰ ਸਾਈ ਨਾ ਨਿਵੈ ਸੋ ਸਰ ਕੀ ਜੈ ਕਾਏ ਪੁੰਨੇ ਹੇਠ ਜਲਾਈ ਐ ਬਾਲਣ ਸੰਧੀ ਥਾਈ। ਗਰੀਬ ਨਿਵਾਜ ਕਹਿੰਦੇ ਚਿੜੀ ਚਹੁਕੀ ਪਹੋ ਫੋਟੀ ਵਗਣ ਬਹੁਤ ਤਰੰਗ ਅਚਰਜ ਰੂਪ ਸੰਤਨ ਰਚਹਿ ਨਾਨਕ ਨਾਮ ਹੈ ਰੰਗ। ਵੱਡਿਆਂ ਭਾਗਾਂ ਵਾਲਿਓ ਗੁਰੂ ਦਰਬਾਰ ਵਿੱਚ ਜੁੜ ਬੈਠਿਓ ਅਤੇ ਮਹਾਨ ਤਪੱਸਵੀ ਮਹਾਨ ਆਤਮਾ ਮਹਾਂਪੁਰਖ ਸੰਤ ਬਾਬਾ ਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਗੁਰੂ ਸਵਾਰੀਆਂ ਸੰਗਤਾਂ ਨੇ ਰਲ ਮਿਲ ਕਰਕੇ

ਕਿਰਿਆ ਨੂੰ ਦੁਬਾਰਾ ਦੁਬਾਰਾ ਯਾਦ ਕਰਨ ਵਾਸਤੇ, ਨਾਮ ਅਭਿਆਸ ਵਿੱਚ ਹੋਰ ਸੁਰਤੀ ਬਿਰਤੀ ਲਾਉਣ ਵਾਸਤੇ, ਮਹਾਂਪੁਰਸ਼ਾਂ ਦੀ ਯਾਦ ਮਨਾਉਂਦਿਆਂ ਹੋਇਆਂ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਹੀ ਪ੍ਰਾਰੰਭ ਨੇ। ਜਿਸ ਵੇਲੇ ਕਥਾ ਦੀ ਸਮਾਪਤੀ ਹੋਣੀ ਹੈ, ਬਹੁਤ ਪਿਆਰ ਵਿੱਚ ਅੰਮ੍ਰਿਤ ਬਾਣੀ ਨਾਵੇਂ ਮਹੱਲੇ ਦੇ ਭੋਗ ਆਪ ਜੀ ਨੇ ਅੰਮ੍ਰਿਤ ਬਾਣੀ ਸ਼ਬਦ ਸਰਵਣ ਕਰਨੇ ਨੇ ਅਤੇ ਨਾਲ ਦੀ ਨਾਲ ਅੱਜ ਗੁਰੂ ਘਰ ਦਾ ਜੋ ਕੈਲੰਡਰ ਹੈ ਉਸ ਦੇ ਮੁਤਾਬਕ ਅੱਜ ਭਾਦਰੋਂ ਦੀ ਸੰਗਰਾਂਦ ਦਾ ਦਿਹਾੜਾ ਵੀ ਹੈ। ਭਾਦੋਏ ਭਰਮ ਭੁਲਾਣੀਆ, ਦੂਜੇ ਲੱਗਾ ਹੇਤ, ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ, ਜਿਤ ਦਿਨ ਦੇਹ ਬਿਣ ਸਸੀ, ਤਿਤ ਵੇਲਾ ਕੈ ਸਨ ਪ੍ਰੇਟ, ਪਕੜ ਚਲਾਇਣ ਦੂਤ ਜਮ, ਕਿਸੇ ਨਾ ਦੇਨੀ ਭੇਤ, ਛੱਡ ਖੜੋਤੇ ਖਿਣੈ ਮਾਹੇ, ਜਿਨ ਸਿਓ ਲੱਗਾ ਹੇਤ, ਹੱਥ ਮਰੋੜੈ ਤਨ ਕਪੈ, ਸਿਆਹ ਹੋਵਾ ਸੇਤ, ਜਿਹਾ

ਦਾਸੇ ਭਾ ਦੋਏ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਮਹਾ ਦਿਵਸ ਮੂਰਤ ਪਹਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰਿਓ ਮਹੀਨੇ ਦਿਹਾੜੇ ਕੜੀਆਂ ਸਾਰੇ ਦੀਆਂ ਸਾਰੀਆਂ ਸਫਲੀਆਂ ਜੇ ਜਦੋਂ ਚੇਤੇ ਆ ਜਾਵੇ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਗੁਰੂ ਸਵਾਰੀ ਸੰਗਤ ਜੀ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦੀਦਾਰੇ ਬਖਸ਼ੇ ਨੇ ਅਤੇ ਬੇਅੰਤ ਸੰਗਤਾਂ ਨੇ ਦੀਦਾਰ ਕੀਤੇ ਗੁਰੂ ਕਾ ਮੁੱਖ ਵਾਕ ਦਰਗਾਹੀ ਫੁਰਮਾਨ ਸੰਗਤਾਂ ਬਹੁਤ ਪਿਆਰ ਵਿੱਚ ਸਰਵਣ ਕਰਦੀਆਂ ਨੇ ਜੀ ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 719 ਅਤੇ 720 ਤੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਦੀ ਦਾਤ ਗੁਰੂ ਖਾਲਸਾ ਜੀ ਪ੍ਰਾਪਤ ਹੋਈ ਹੈ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ

ਧੰਨ ਗੁਰੂ ਰਾਮਦਾਸ ਜੀ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸਬਾਸਰ ਏਕ ਸਮਾਨ ਧਿਆਨ ਸੋ ਨਾਮ ਸੁਣੇ ਸੋਤ ਭਾਨ ਡਰਿਓ

ਹੱਥ ਧਰਿਓ। ਭੱਟ ਸਾਹਿਬਾਨ ਜੀ ਕਹਿੰਦੇ ਗੁਰੂ ਰਾਮਦਾਸ ਜੀ ਸਾਡੀ ਲਾਜ ਰੱਖ ਲਿਓ। ਕਿਵੇਂ ਰੱਖੋ? ਅਵ ਰਾਖੋ ਦਾਸ ਭੱਟ ਕੀ ਲਾਜ, ਜੈਸੀ ਰਾਖੀ ਭਗਤ ਪ੍ਰਹਿਲਾਦ ਕੀ।

ਵੇਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ,

ਜੜ੍ਹ ਤੋਂ ਭਾਵ ਸੇਵਕ ਜਿਹੜਾ ਦਾਸ ਬਣ ਗਿਆ ਹੈ, ਗੁਰੂ ਘਰ ਦਾ ਅਨਨ ਸੇਵਕ ਬਣ ਗਿਆ ਹੈ, ਉਹ ਰਮੇ ਹੋਏ ਰਾਮ ਜੀ ਦੇ ਹਮੇਸ਼ਾ ਗੁਣ ਗਾਉਂਦਾ, ਉਹਦੀ ਵਡਿਆਈ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਾਨੇ, ਹਰ ਜਨ ਕੋ ਇਹੀ ਸੁਹਾਵਾ। ਬੜੇ ਪਿਆਰੇ ਬੋਲਦੇ, ਹਰ ਜਨ ਕੋ, ਜਿਹੜਾ ਹਰੀ ਦਾ ਸੇਵਕ ਹੈ ਉਹਨੂੰ ਕੀ ਸੋਭਦਾ? ਇਹੀ ਸੁਹਾਵਾ, ਇਹੀ ਬਚਨ ਜਿਹੜੇ ਉਹਨੂੰ ਸੋਭ ਨੀਕ ਹੁੰਦੇ ਨੇ, ਇਹਦੇ ਵਿੱਚ ਹੀ ਉਹ ਰਚਿਆ ਮਿਚਿਆ ਰਹਿੰਦਾ ਹੈ। ਗੁਰੂ ਅਰਜਨ ਦੇਵ ਕਿਰਪਾਲੂ ਜੀ, ਦੱਸੋ ਕਿਵੇਂ ਰਚਿਆ ਰਹਿੰਦਾ ਹੈ ਹਰੀ ਦਾ ਸੇਵਕ ਜਿਹੜਾ ਹੈ? ਗੁਰੂ ਅਰਜਨ ਦੇਵ ਕਿਰਪਾਲੂ ਜੀ ਕਿਰਪਾ ਕਰਦੇ, ਜਿਵੇਂ ਰਾਜਾ ਪੁਰਸ਼ ਰਾਜ ਵਿੱਚ ਉਲਝਿਆ ਰਹਿੰਦਾ ਹੈ, ਜਿਵੇਂ ਕੋਈ ਅਭਿਮਾਨੀ ਪੁਰਸ਼ ਅਭਿਮਾਨ ਦੇ ਵਿੱਚ ਹੀ ਰਚਿਆ ਰਹਿੰਦਾ ਹੈ, ਜਿਵੇਂ ਲੋਭੀ ਜਿਹੜਾ ਲੋਭ ਦੇ ਵਿੱਚ ਰਚਿਆ ਰਹਿੰਦਾ ਹੈ, ਤੇਵੇਂ ਜਿਹੜਾ ਮੇਰੇ ਗੁਰ ਕਿਰਪਾਲੂ ਦਾ ਤਾਰ ਜੀ ਦਾ ਸੇਵਕ ਹੈ, ਉਹ ਨਾਮ ਬਾਣੀ ਵਿੱਚ ਇੱਕ ਮੇਕ ਹੋਇਆ ਰਹਿੰਦਾ ਹੈ। ਰਾਜਨ ਮੈਂ ਰਾਜਾ ਉਰਜਾਇਓ, ਮਾਨਣ ਮੈਂ ਅਭਿਮਾਨੀ, ਲੋਭਣ ਮੈਂ ਲੋਭੀ ਲੋਭਾਇਓ, ਤਿਉਂ ਹਰ ਰੰਗ ਰਚੇ ਗਿਆਨੀ, ਹਰ ਜਨ ਕੋ ਇਹੀ ਸੁਹਾਵਾ। ਜਿਵੇਂ ਗਿਆਨ ਵਾਲਾ ਪੁਰਸ਼ ਗਿਆਨ ਦੇ ਵਿੱਚ ਮਸਤ ਰਹਿੰਦਾ ਹੈ, ਰਾਜਾ ਰਾਜ ਦੇ ਵਿੱਚ ਮਸਤ ਰਹਿੰਦਾ, ਜੇ ਲੋਭੀ ਲੋਭ ਦੇ ਵਿੱਚ ਮਸਤ ਰਹਿੰਦਾ, ਹੰਕਾਰੀ ਨੂੰ ਕੁਝ ਸੁੱਝਦਾ ਹੀ ਨਹੀਂ ਹੈ। ਵੇਖੋ ਕਿੰਨੇ ਗੰਭੀਰ ਵਾਲੇ ਅੰਮ੍ਰਿਤ ਬਚਨ ਨੇ। ਰਾਜਨ ਮੈਂ ਰਾਜਾ ਉਰਜਾਇਓ, ਉਲਝਿਆ ਰਹਿੰਦਾ ਹੈ, ਮਾਨਣ ਮੈਂ ਅਭਿਮਾਨੀ, ਲੋਭਣ ਮੈਂ ਲੋਭੀ ਲੋਭਾਇਓ, ਤਿਉਂ ਹਰ ਰੰਗ ਰਚੇ ਗਿਆਨੀ, ਹਰ ਜਨ ਕੋ ਇਹੀ ਸੁਹਾਵੇ। ਜਿਹੜਾ ਹਰੀ ਦਾ ਸੇਵਕ ਹੈ ਨਾ, ਉਹਨੂੰ ਇਹੀ ਸੋਭ ਨੇਕ ਹੁੰਦਾ ਹੈ, ਉਹ ਹਮੇਸ਼ਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਜਾਪ ਨੂੰ ਜਪਦਾ ਰਹਿੰਦਾ। ਜਿਵੇਂ ਸੰਤ ਬਾਬਾ ਜੀਤ ਸਿੰਘ ਜੀ ਅਨਸਾਲੀ ਵਾਲਿਆਂ ਨੂੰ ਹੋਰ ਕੋਈ ਬਚਨ ਨਹੀਂ ਹੈ, ਉਹਨਾਂ ਨੂੰ ਕੇਵਲ ਗੁਰੂ ਗੁਰੂ ਗੁਰੂ ਗੁਰੂ ਜੀ ਦਾ ਜਾਪ ਹਮੇਸ਼ਾ ਯਾਦ ਰਹਿੰਦਾ ਸੀ, ਆਪ ਜਪਦੇ ਸੀ, ਹੋਰਾਂ ਨੂੰ ਜਪਾਉਂਦੇ ਸੀ। ਕਮਾਲ ਦੀ ਗੱਲ ਇਹ ਹੁੰਦੀ ਸੀ, ਜਿਹੜੇ ਮੁੱਖ ਤੋਂ ਬੋਲ ਕਹਿ ਦਿੰਦੇ ਸੀ ਉਹ ਬਿਲਕੁਲ ਪੂਰੇ ਹੁੰਦੇ ਸਨ। ਕਿਉਂ ਹੁੰਦੇ ਸੀ? ਪ੍ਰਭ ਜੀ ਵਸੈ ਸਾਧ ਕੀ ਰਸਨਾ, ਜਿਹੜਾ ਮੇਰਾ ਰੱਬ ਪਰਮਾਤਮਾ ਹੈ ਨਾ, ਉਹ ਅਭਿਆਸੀਆਂ ਨਾਮ ਵਾਲੇ ਗੁਰਮੁਖਾਂ ਦੀ ਰਸਨਾ ਤੇ ਹਮੇਸ਼ਾ ਵਸਦਾ ਹੀ ਰਹਿੰਦਾ ਹੈ। ਉਹ ਸੁਭਾਵਿਕ ਬੋਲ ਕਹਿ ਜਾਂਦੇ ਨੇ, ਉਹ ਪੂਰੇ ਦੇ ਪੂਰੇ ਹੋ ਜਾਂਦੇ ਨੇ। ਹਰ ਜਨ ਕੋ ਇਹੀ ਸੁਹਾਵੈ, ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੈ। ਫਿਰ ਸਾਹਿਬ ਜੀ ਕਹਿੰਦੇ, ਅਮਲਣ ਮੈਂ ਅਮਲੀ ਲਪਟਾਇਓ, ਭੂਮਣ ਭੂਮ ਪਿਆਰੀ, ਜਿਵੇਂ ਅਮਲੀ ਪੁਰਸ਼ ਅਮਲ ਵਿੱਚ ਲਪਟਾਏ ਮਾਣ ਹੈ, ਜਗੀਰਦਾਰ ਜਿਹੜਾ ਉਹ ਜਗੀਰ ਜ਼ਮੀਨ ਦੇ ਵਿੱਚ ਲਪਟਾਏ ਮਾਣ ਹੈ। ਅਮਲਣ ਮੈਂ ਅਮਲੀ ਲਪਟਾਇਓ, ਭੂਮਣ ਭੂਮ ਪਿਆਰੀ, ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਜਿਵੇਂ ਅਮਲੀ ਅਮਲ ਦੇ ਵਿੱਚ ਹੈ, ਜਗੀਰਦਾਰ ਜ਼ਮੀਨ ਦੇ ਵਿੱਚ ਹੈ, ਤੇ ਛੋਟਾ ਜਿਹਾ ਕਾਕਾ ਬੱਚਾ ਬਾਲਕਾ ਉਹ ਕੇਵਲ ਮਾਤਾ ਜੀ ਦੇ ਦੁੱਧ ਨਾਲ ਮਸਤ ਹੋਇਆ ਰਹਿੰਦਾ ਹੈ, ਤੇਵੇਂ ਜਿਹੜੇ ਰੱਬ ਦੇ ਪਿਆਰੇ ਮਹਾਤਮਾ ਹੁੰਦੇ, ਸੇਵਕ ਹੁੰਦੇ ਨੇ, ਉਹ ਤੇਵੇਂ ਮੇਰੇ ਗੁਰੂ ਦੇ ਨਾਮ ਵਿੱਚ ਮਸਤ ਹੋ ਜਾਂਦੇ ਨੇ। ਕਿੰਨੇ ਅੰਮ੍ਰਿਤ ਗਹਿਰਾਈ ਵਾਲੇ ਬੋਲ ਨੇ ਮੇਰੇ ਗੁਰਦੇਵਾਂ ਦੇ। ਸਾਹਿਬ ਜੀ ਕਹਿੰਦੇ, ਅਮਲਨ ਮੈਂ ਅਮਲੀ ਲਪਟਾਇਓ, ਭੂਮਣ ਭੂਮ ਪਿਆਰੀ, ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਵਿਦਿਆ ਮੈਂ ਵਿਦਿਅੰਸੀ ਰਚਿਆ, ਨੈਣ ਦੇਖ ਸੁਖ ਪਾਵੈ, ਜੈਸੇ ਰਸਨਾ ਸਾਧ ਲੁਭਾਨੀ, ਤਿਉ ਹਰ ਜਨ ਹਰ ਗੁਣ ਗਾਵੇ। ਜਿਵੇਂ ਵਿਦਿਆ ਵਾਲਾ ਪੁਰਸ਼ ਗ੍ਰੰਥ ਪੜ੍ਹਨ ਵਿੱਚ ਮਸਤ ਰਹਿੰਦਾ ਹੈ, ਵਿਦਿਆ ਮੈਂ ਵਿਦਿਅੰਸੀ ਰਚਿਆ, ਨੈਣ ਦੇਖ ਸੁਖ ਪਾਵੈ, ਜਿਵੇਂ ਜੇ ਉਹ ਨੇਤਰਾਂ ਨਾਲ ਵਿਦਿਆ ਪੜ੍ਹਦਾ ਉਹਨੂੰ ਆਨੰਦ ਜਿਹਾ ਮਿਲਦਾ, ਸੁੱਖ ਮਿਲਦਾ ਹੈ। ਵਿਦਿਆ ਮੈਂ ਵਿਦਿਅੰਸੀ ਰਚਿਆ, ਨੈਣ ਦੇਖ ਸੁਖ ਪਾਵੈ, ਜੈਸੇ ਰਸਨਾ ਸਾਧ ਲੁਭਾਨੀ, ਜਿਵੇਂ ਰਸਨਾ ਜੇਵਾ ਜਿਹੜੀ ਹੈ ਸਵਾਦਾਂ ਦੇ ਵਿੱਚ ਮਸਤ ਰਹਿੰਦੀ ਹੈ, ਉਹਨਾਂ ਵਿੱਚ ਹੀ ਉਲਝੀ ਰਹਿੰਦੀ ਹੈ, ਖੱਟਾ ਹੈ, ਮਿੱਠਾ ਹੈ, ਥੋੜ੍ਹਾ ਜਿਹਾ ਸਲੂਣਾ ਜਿਹਾ ਹੈ, ਉਹ ਸਵਾਦ ਲੈਣ ਵਿੱਚ ਜਿਵੇਂ ਜਵਾਨ ਮਸਤ ਰਹਿੰਦੀ ਹੈ। ਵਿਦਿਆ ਮੈਂ ਵਿਦਿਅੰਸੀ ਰਚਿਆ, ਨੈਣ ਦੇਖ ਸੁਖ ਪਾਵੈ, ਜੈਸੇ ਰਸਨਾ ਸਾਧ ਲੁਭਾਨੀ, ਤਿਉਂ ਹਰ ਜਨ ਹਰ ਗੁਣ ਗਾਵੈ। ਤੇਵੇਂ ਜਿਹੜਾ ਸੇਵਕ ਹੈ ਉਹ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਵਿੱਚ

ਧਿਆਏ ਅੱਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ। ਹਟਵਾਣੀ ਮਾਹੇ ਹਟ ਚੀਤ, ਤੁਹਾਨੂੰ ਪਤਾ ਜਿਹੜਾ ਬਾਣੀਆਂ ਪੁਰਸ਼ ਹੈ ਹੱਟ ਦਾ ਕੰਮ ਕਰਨ ਵਾਲਾ ਹੈ, ਉਹਦਾ ਹੱਟ ਵਿੱਚ ਚਿੱਤ ਲੱਗਾ ਹੈ, ਸਮਾਨ ਤੋਲਦਾ ਤੋਲਦਾ ਗੱਲਾਂ ਕਰਦਾ ਚਿੱਤ ਉਹਦੇ ਵਿੱਚ ਹੀ ਲੱਗਾ ਰਹਿੰਦਾ ਹੈ। ਹਟਵਾਣੀ ਮਾਹੇ ਹਟ ਚੀਤ, ਜੁਆਰੀ ਜੂਏ ਮਾਹੇ ਚੀਤ, ਤੇ ਤੁਹਾਨੂੰ ਪਤਾ ਜਿਹੜਾ ਜੂਆ ਖੇਡਣ ਵਾਲਾ ਹੈ ਉਹ ਤੇ ਬਸ ਇੱਧਰ ਉੱਧਰ ਖੇਡ ਵਿੱਚ ਜੂਏ ਬਾਜ ਵਿੱਚ ਰਚਿਆ ਰਹਿੰਦਾ, ਉਹਦਾ ਚਿੱਤ ਜੂਏ ਤੋਂ ਜੁਰੋ ਜਿੰਨਾ ਖੱਬੇ ਸਜੇ ਨਹੀਂ ਜੇ ਜਾਂਦਾ। ਜੁਆਰੀ ਜੂਏ ਮਾਹੇ ਚੀਤ, ਅਮਲੀ ਜੀਵੈ ਅਮਲ ਖਾਏ, ਜਿਵੇਂ ਅਮਲੀ ਪੁਰਸ਼ ਅਮਲ ਖਾ ਕੇ ਜਿਉਂਦਾ, ਅਮਲੀ ਅਮਲ ਨਾ ਅੰਬੜ ਮੱਛੀ ਨੀਰ ਨਾ ਹੋਏ, ਜੋ ਰੱਤੇ ਸੇ ਆਪਣਾ ਤਿੰਨ ਭਾਵੈ ਸਭ ਕੋਏ। ਤਿਵੇਂ ਰੱਬ ਦੇ ਪਿਆਰੇ ਜਿਹੜੇ ਸੇਵਕ ਨੇ ਉਹ ਨਾਮ ਦੇ ਵਿੱਚ ਰੱਤੇ ਰਹਿੰਦੇ ਨੇ। ਜੁਆਰੇ ਜੂਏ ਮਾਹੇ ਚੀਤ, ਅਮਲੀ ਜੀਵੈ ਅਮਲ ਖਾਏ, ਤਿਉਂ ਹਰਜਣ ਜੀਵੈ ਨਾਮ ਧਿਆਏ। ਜਿਹੜਾ ਸੇਵਕ ਹੈ ਉਹ ਤਾਂ ਜਿਉਂਦਾ ਹੈ ਜਦੋਂ ਨਾਮ ਮਿਲਦਾ, ਜਿਵੇਂ ਹੱਟ ਵਾਲਾ ਹੱਟ ਵਿੱਚ ਜਿਉਂਦਾ ਹੈ, ਅਮਲੀ ਪੁਰਸ਼ ਅਮਲ ਵਿੱਚ ਜਿਉਂਦਾ ਹੈ, ਜੁਆਰੀ ਜੂਏ ਦੇ ਵਿੱਚ ਹੈ, ਜਿਹੜਾ ਰੱਬ ਦਾ ਪਿਆਰਾ ਸੇਵਕ ਹੈ ਉਹ ਨਾਮ ਦੇ ਵਿੱਚ ਹੈ। ਮੇਘ ਸਮੇਂ ਮੋਰ ਨਿਰਤਕਾਰ, ਚੰਦ ਦੇਖ ਬਿਕਸੇ ਕੌਲਾਰ, ਬਾਰਕ ਮਾਤਾ ਦੇਖ ਆਨੰਦ, ਤਿਉਂ ਹਰ ਜਣ ਜੀਵ ਹੈ ਜਪ ਗੋਬਿੰਦ। ਤੁਹਾਨੂੰ ਪਤਾ ਜਦੋਂ ਬੱਦਲ ਆਉਂਦੇ ਨੇ ਮੋਰ ਨੂੰ ਕਹਿਣ ਦੀ ਲੋੜ ਨਹੀਂ, ਉਹ ਪਹਿਲਾਂ ਆਪੇ ਹੀ ਪਾਉਂਦਾ ਹੈ, ਉਹ ਆਪੇ ਹੀ ਨੱਚਦਾ, ਜਿਵੇਂ ਜਿਵੇਂ ਬੱਦਲਾਂ ਦੀਆਂ ਘਟਾ ਚੜ ਕੇ ਆਉਂਦੀਆਂ ਜੇ

ਦੇਖਦੀ ਰਹਿੰਦੀ ਆ, ਆਨੰਦ ਮਾਣਦੀ ਰਹਿੰਦੀ ਹੈ। ਭੌਣ ਬੇਸ਼ੱਕ ਉਹਦੀ ਟੁੱਟ ਜਾਵੇ ਪਰ ਪੈਰ ਨਹੀਂ ਜੇ ਹਿਲਾਉਂਦੀ, ਪਹੁੰਚੇ ਸੱਜੇ ਖੱਬੇ ਨਹੀਂ ਜੇ ਕਰਦੀ। ਜਿਵੇਂ ਬਾਰਕ ਮਾਤਾ ਨੂੰ ਮਾਤਾ ਵੱਲੇ ਵੇਖ ਕੇ, ਮਾਤਾ ਬਾਰਕ ਵੱਲੇ ਵੇਖ ਕੇ ਆਨੰਦ ਆਨੰਦ ਹੋ ਜਾਂਦੀ ਹੈ, ਤੇਵੇਂ ਜਿਹੜਾ ਸੇਵਕ ਹੈ ਮੇਰੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾ ਕੇ ਆਨੰਦ ਵਿੱਚ ਆ ਜਾਂਦਾ ਹੈ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਵਚਨ, ਹਰ ਜਣ ਰਾਮ ਨਾਮ ਗੁਣ ਗਾਵੇ। ਗੁਣ ਦਾ ਅਰਥ ਵਡਿਆਈ, ਮੇਰੇ ਵਾਹਿਗੁਰੂ ਜੀ ਦੀਆਂ ਖੂਬੀਆਂ, ਮੇਰੇ ਵਾਹਿਗੁਰੂ ਜੀ ਦੀਆਂ ਵਡਿਆਈਆਂ ਕਰਦਾ ਹੀ ਰਹਿੰਦਾ ਸੇਵਕ, ਨਾਮ ਉਹਦੇ ਨਾਮ ਨੂੰ ਜਪਦਾ ਰਹਿੰਦਾ। ਅੱਛਾ, ਹੋਰ ਬੋਲ ਬੜੇ ਪਿਆਰੇ ਨੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਧੰਨ ਸੋਢੀ ਸੁਲਤਾਨ ਗੁਰੂ ਰਾਮਦਾਸ, ਧੰਨ ਸੋਢੀ ਸੁਲਤਾਨ ਗੁਰੂ ਰਾਮਦਾਸ। ਸੱਚੇ ਪਾਤਸ਼ਾਹ ਜੀ ਜਿਹੜਾ ਸੇਵਕ ਬਣ ਗਿਆ ਹੈ ਨਾ ਜੀ, ਉਹਦੀ ਬੇਸ਼ੱਕ ਕੋਈ ਨਿੰਦਿਆ ਕਰੀ ਜਾਵੇ, ਉਹਨੂੰ ਨਿੰਦਿਆ ਕਰਨ ਵਾਲੇ ਦੀ ਕੋਈ ਪਰਵਾਹ ਹੀ ਨਹੀਂ ਹੁੰਦੀ, ਉਹ ਸਗੋਂ ਖੁਸ਼ ਹੁੰਦਾ ਹੈ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਮੈਨੂੰ ਹੋਰ ਨਿੰਦ ਲਓ, ਮੇਰਾ ਕੁਝ ਨਹੀਂ ਜੇ ਵਿਚਲਦਾ, ਮੇਰਾ ਤਾਂ ਹੋਰ ਭਲਾ ਹੋ ਰਿਹਾ ਹੈ। ਅਗਲਾ ਬੋਲ ਮੈਂ ਤੁਹਾਡੇ ਨਾਲ ਪਹਿਲਾਂ ਸਾਂਝਾ ਕਰ ਦਿਆ, ਗੁਣ ਨਾਮ ਹੈ ਪਰਉਪਕਾਰ ਦਾ। ਪਹਿਲਾਂ ਜਿਹੜਾ ਗੁਣ ਆਇਆ ਸੀ ਉਹਦੀ ਸੀ ਉਸਤਤ ਵਾਹਿਗੁਰੂ ਜੀ ਦੀ, ਹੁਣ ਅਗਲੇ ਨੰਨੇ ਨੂੰ ਔਂਕੜ ਆ ਗਿਆ। ਇੱਥੇ ਗੁਣ ਦਾ ਅਰਥ ਬਣ ਜਾਣਾ ਪਰਉਪਕਾਰੀ ਸੁਭਾਅ। ਜਿਹੜਾ ਰੱਬ ਦਾ ਪਿਆਰਾ ਹੁੰਦਾ ਜੇ ਨਾ, ਉਹਦਾ ਸੁਭਾਅ ਹਮੇਸ਼ਾ ਪਰਉਪਕਾਰੀ ਹੁੰਦਾ। ਉਹਦੀ ਕੋਈ ਨਿੰਦਿਆ ਕਰੇ, ਉਹ ਆਪਣਾ ਪਰਉਪਕਾਰੀ ਸੁਭਾਅ ਨਹੀਂ ਛੱਡਦਾ, ਉਹ ਹਮੇਸ਼ਾ ਪਰਉਪਕਾਰ ਵਿੱਚ ਲੱਗਾ ਰਹਿੰਦਾ ਹੈ। ਉਹ ਤਾਂ ਭਾਈ ਲੱਦਾ ਜੀ ਵਾਂਗੂ ਉਹਦੇ ਬੋਲ ਗੁਰੂ ਸਾਹਿਬ ਜੀ ਦੇ ਅੰਦਰ ਢੁੱਕੇ ਰਹਿੰਦੇ ਨੇ, ਪਰ ਉਪਕਾਰ ਕੇ ਕਾਰਨੇ ਮੋਹੇ ਨਾ ਆਵੇ ਲਾਜ। ਪਰ ਉਪਕਾਰ ਕਰਨ ਵਾਸਤੇ ਜਦੋਂ ਕਰਦਾ ਹੈ ਨਾ, ਉਹ ਦੁਨੀਆਂ ਦੇ ਲੋਕਾਂ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਦੁਨੀਆਂ ਦੀ ਮੱਤ ਤੇ ਐਸੀ ਹੁੰਦੀ ਹੈ ਨਾ, ਇਸ ਕਲੀਓ ਮੈਂ ਪੰਜ ਭੀਤਿਓ ਕਿੱਥੇ ਰੱਖਾਂ ਪੱਤ, ਜੇ ਬੋਲਾਂ ਤਾਂ ਆਖੀਐ ਬੁੜ ਬੁੜ ਕਰੈ ਬਹੁਤ, ਚੁੱਪ ਰਹਾਂ ਤਾਂ ਆਖੀਐ ਇਤ ਘਟ ਨਾਹੀ ਮੱਤ।

ਸਰਪਰ ਜਾਨੋ ਨਰਕੀ ਪਰ ਸਾਧਾ ਨਿੰਦਿਆ ਕਰਨ ਵਾਲਾ ਕਿਸੇ ਦੀ ਨਿੰਦਿਆ ਕਰਨੀ ਮਾੜੀ ਹੈ, ਰੱਬ ਦੇ ਪਿਆਰਿਆਂ ਦੀ ਤੇ ਹੋਰ ਮਾੜੀ ਹੈ। ਅਰੜਾਵੈ ਬਿਲ ਲਾਵੈ ਨਿੰਦਕ ਪਾਰ ਪਰਮੇ ਪਾਰ ਬ੍ਰਹਮ ਪਰਮੇਸ਼ਰ ਵਿਸੁਰਿਆ ਆਪਣਾ ਕੀਤਾ ਪਾਵੈ ਨਿੰਦਕ। ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਨਾਲ ਹੀ ਨਾਲੇ ਲੈ ਸਧਾਵੈ ਅਣਹੋਂਦਾ ਅਜਗਰ ਭਾਰ ਉਠਾਵੈ ਨਿੰਦਕ ਅਗਨੀ ਮਾਹੇ ਜਲਾਵੈ। ਸੜਦਾ ਜੇ ਭੁੱਜਦਾ ਜੇ ਰਿੱਝਦਾ ਜੇ ਕ੍ਰਿੱਝਦਾ ਜੇ ਉਹ ਅਠਸੜ ਤੀਰਥ ਨਾਵੈ ਜੇ ਉਹ ਕੂਪ ਤਟਾ ਦੇ ਵਾਵੈ ਕਰੈ ਨਿੰਦ ਸਾ ਬਿਰਥਾ ਜਾਵੈ ਸਾਧ ਕਾ ਨਿੰਦਕ ਕੈਸੇ ਤਰੈ। ਸਰ ਪਰ ਜਾਨੋ ਸਰ ਪਰ ਜ਼ਰੂਰ ਪਰ ਜ਼ਰੂਰ ਕੀ ਹੋਵੇਗਾ ਗੁਰਦੇਵ ਜੀ? ਨਰਕ ਹੀ ਪਰ ਨਰਕ ਵਿੱਚ ਚਲਾ ਜਾਵੇਗਾ। ਸਰ ਪਰ ਜਾਨੋ ਨਰਕ ਹੀ ਪਰ ਜੇ ਉਹ ਨਿੰਦਿਆ ਕਰਨ ਵਾਲਾ ਇੱਕ ਵਚਨ ਹੈ ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਪੈ ਨਾਰ ਸਿੰਗਾਰ ਸਮੇਤ ਸਗਲੀ ਸਿਮਰਤ ਸਰਵਣੀ ਸੁਣੈ ਕਰੈ ਨਿੰਦ ਕਵਣੈ ਨਹੀਂ ਗੁਣ। ਜੇ ਉਹ ਅਣਕ ਪ੍ਰਸਾਦ ਕਰਾਵੇ ਲੰਗਰ ਲਵਾ ਲਵੇ ਭੂਮ ਦਾਨ ਸੋਭਾ ਮੰਡਪ ਪਾਵੇ ਤੇ ਜਗੀਰਾਂ ਵੀ ਦਾਨ ਕਰ ਦੇਵੇ ਲੋਕ ਦੁਨੀਆਂ ਦੇ ਕਹਿਣ ਵਾਹ ਭਈ ਵਾਹ ਇਹਦੇ ਵਰਗਾ ਦਾਨੀ ਕੋਈ ਨਹੀਂ ਹੈ, ਇਹਦੇ ਵਰਗਾ ਦਾਨੀ ਤੇ ਪੁੰਨੀ ਕੋਈ ਨਹੀਂ ਹੈ। ਦੁਨੀਆਂ ਦੇ ਲੋਕਾਂ ਨੇ ਗੁਰਮੁਖੋਂ ਕਹਿ ਦਿੱਤਾ ਜੇ ਉਸ ਕਹਿਣ ਦੇ ਨਾਲ ਕੋਈ ਬਹੁਤਾ ਫਲ ਨਹੀਂ ਮਿਲਣਾ। ਸੁਣੋ ਜੇ ਉਹ ਗ੍ਰਹਿਣ ਕਰੈ ਕੁਲ ਖੇਤ ਅਰਪੈ ਨਾਰ ਸੰਗਾਰ ਸਮੇਤ ਸਗਲੀ ਸਿਮਰਤ ਸਰਵਣੀ ਸੁਣੈ ਕਰੈ ਨਿੰਦ ਕਵਣੈ ਨਹੀਂ ਗੁਣੈ। ਜੇ ਉਹ ਅਣਕ ਪ੍ਰਸਾਦ ਕਰਾਵੇ ਭੂਮ ਦਾਨ ਸੋਭਾ ਮੰਡਪ ਪਾਵੇ ਆਪਣਾ ਵਿਗਾਰ ਬਰਾਨਾ ਸਾਂਢੈ ਕਰੈ ਨਿੰਦ ਬਹੁ ਜੂਨੀ ਹਾਂਢੈ। ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਆ ਪ੍ਰਗਟ ਪਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸਧਾਰਿਆ। ਅੱਜ ਮੇਰੇ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਕਿਰਪਾ ਕੀਤੀ, ਜਿਹੜਾ ਸੇਵਕ ਹੈ ਨਾ ਉਹਨੂੰ ਕੋਈ ਭਲਾ ਕਹੋ ਕੋਈ ਬੁਰਾ ਕਹੋ ਉਹਨੂੰ ਕਾਹਦੀ ਪਰਵਾਹ ਹੈ। ਸੰਤ ਬਾਬਾ ਜੀਤ ਸਿੰਘ ਅਨਸਾਣੀ ਵਾਲੇ ਨੂੰ ਕੋਈ ਭਲਾ ਕਹੋ ਕੋਈ ਬੁਰਾ ਕਹੋ ਉਹਨਾਂ ਨੂੰ ਕੋਈ ਕਿਸੇ ਦੀ ਪਰਵਾਹ ਨਹੀਂ। ਜੇ ਦੁਨੀਆਂ ਦੇ ਲੋਕ ਨਿੰਦਿਆ ਕਰਨ ਵਾਲੇ ਤਾਂ ਕਰਦੇ ਹੀ ਰਹਿੰਦੇ ਨੇ, ਰੱਬ ਦੇ ਪਿਆਰੇ ਹਮੇਸ਼ਾ ਹੁੰਦੇ ਨੇ। ਮੈਂ ਹਮੇਸ਼ਾ ਜਾਪ ਜੀ ਨਾਲ ਬਚਨ ਸਾਂਝਾ ਕਰਦਾ ਰਹਿੰਦਾ। ਫੁੱਲ ਪਏ ਆ ਨਾ ਇੱਥੇ, ਅਸਲੀ ਵੀ ਨੇ ਤੇ ਨਕਲੀ ਵੀ ਨੇ, ਅਸਲੀ ਹੈਗੇ ਤੇ ਨਕਲੀ ਬਣੇ ਆ ਨਾ, ਅਸਲੀ ਸੋਨਾ ਹੈਗਾ ਤੇ ਨਕਲੀ ਬਣਿਆ ਨਾ, ਅਸਲੀ ਚਾਂਦੀ ਹੈਗੀ ਤੇ ਨਕਲੀ ਬਣੀ ਆ ਨਾ, ਅਸਲੀ ਤੋਂ ਬਿਨਾ ਨਕਲ ਕਦੇ ਨਹੀਂ ਬਣਦੀ। ਮਤਾਂ ਸੋਚਿਓ ਸੰਤ ਬਾਬਾ ਜੀਤ ਸਿੰਘ ਜੀ ਅਸਲੀ ਰੱਬ ਦੇ ਪਿਆਰੇ ਸਨ, ਉਹਨਾਂ ਦੀ ਰਸਨਾ ਤੇ ਮੇਰੇ ਗੁਰੂ ਦਾ ਸ਼ਬਦ ਵੱਸਦਾ ਸੀ। ਕੋਈ ਮੰਨੇ ਚਾਹੇ ਨਾ ਮੰਨੇ ਉਹ ਗੱਲਾਂ ਵੱਖਰੀਆਂ ਹੁੰਦੀਆਂ। ਜੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਗੁਣਦਾਰ ਤੋਂ ਪਰਉਪਕਾਰੀ ਸੁਭਾਅ ਨਹੀਂ ਛੱਡਦੇ, ਇਹ ਰੱਬ ਦੇ ਪਿਆਰਿਆਂ ਦੀ ਬਿਰਤੀ ਹੈ। ਤੁਸਾਂ ਨੇ ਬੜੀ ਵਾਰ ਆ ਛੋਟੀ ਜਿਹੀ ਗਾਥਾ ਸੁਣੀ ਆ ਨਾ, ਕਹਿੰਦੇ ਰੱਬ ਦੇ ਪਿਆਰੇ ਪਰੇ ਜਾਂਦੇ ਨੇ ਨਦੀ ਦੇ ਕਿਨਾਰੇ ਤੇ, ਨਾਲ ਉਹਨਾਂ ਦੇ ਸੇਵਕ ਹੈ, ਆਪਣਾ ਗੁਣ ਨਾ ਗਵਾਵੇ। ਇੱਕ ਛੋਟਾ ਜਿਹਾ ਬਿਛੂ ਠੂਹਾਂ ਜਿਹੜਾ ਹੈ ਉਹ ਪਾਣੀ ਦੇ ਕਿਨਾਰੇ ਤੜਫ ਰਿਹਾ ਪੁੱਠਾ ਸਿੱਧਾ ਮੁੱਧਾ ਹੋ ਰਿਹਾ ਹੈ, ਉਹ ਰੱਬ ਦੇ ਪਿਆਰੇ ਨੂੰ ਕੱਢਣ ਲੱਗੇ ਤੇ ਉਹਨੇ ਡੰਗ ਮਾਰ ਦਿੱਤਾ, ਉਹ ਫਿਰ ਪਾਣੀ 'ਚ ਗਿਰ ਗਿਆ। ਫਿਰ ਉਹਨੂੰ ਕੱਢਿਆ, ਫਿਰ ਮਾਰਿਆ, ਫਿਰ ਕੱਢਿਆ, ਫਿਰ ਡਿੱਗਾ। ਕੋਈ ਮੇਰੇ ਵਰਗਾ ਲੰਘਦਾ ਫਿਰਦਾ ਸੀ ਕਹਿੰਦੇ ਛੱਡ ਦਿਓ ਇਹਨੂੰ, ਇਹਦਾ ਡੰਗ ਮਾਰਨ ਦਾ ਸੁਭਾਅ ਨਹੀਂ ਜੇ ਮੁੱਕਣਾ। ਤੇ ਰੱਬ ਦੇ ਪਿਆਰੇ ਕਹਿੰਦੇ ਇਹਦਾ ਡੰਗ ਮਾਰਨ ਦਾ ਸੁਭਾਅ ਨਹੀਂ ਮੁੱਕਣਾ, ਸਾਡਾ ਪਰਉਪਕਾਰ ਦਾ ਨਹੀਂ ਮੁੱਕਣਾ। ਉਹ ਪਰਉਪਕਾਰ ਕਰਨ ਲੱਗਿਆ ਕਦੇ ਸੰਗਦੇ ਨਹੀਂ ਹੈ। ਖਿਆਲ ਰੱਖੋ ਕਿੱਥੇ ਭਾਈ ਸੱਤਾ ਜੀ ਤੇ ਬਾਬਾ ਬਲਵੰਡ ਜੀ, ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਜਿਨ੍ਹਾਂ ਨੇ ਰਾਮਕਲੀ ਦੀ ਵਾਰ ਤੀਸਰੀ ਉਚਾਰਨ ਕੀਤੀ ਹੈ, ਪੰਜ ਗੁਰੂ ਸਾਹਿਬਾਨਾਂ ਦੀ ਉਸਤਤ ਕੀਤੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਸਾਡੇ ਮੱਥੇ ਨਾ ਲੱਗਣੇ, ਕੋਈ ਸਿੱਖ ਸਾਡੇ ਕੋਲ ਨਾ ਲੈ ਕੇ ਆਵੇ। ਪਰ ਜਿਸ ਵੇਲੇ ਕੋਈ ਕੋਲ ਨਹੀਂ ਨਾ ਢਾਉਂਦਾ ਤਾਂ ਲਾਹੌਰ ਪਹੁੰਚੇ ਨੇ ਭਾਈ ਸਾਹਿਬ ਭਾਈ ਲੱਦਾ ਜੀ ਦੇ ਕੋਲ। ਕਿਹਦੇ ਫਟਕਾਰੇ ਹੋਏ ਨੇ? ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਬੋਲ ਪੂਰੇ ਕਰਨੇ ਸੀ, ਭਾਈ ਲੱਦਾ ਪਰਉਪਕਾਰੀ। ਧੰਨ ਗੁਰੂ ਅਰਜਨ ਦੇਵ ਗੁਰਦੇਵ ਮਹਾਰਾਜ ਦੇ ਚਰਨਾਂ ਚ ਆ ਕੇ ਆਪੇ ਹੀ ਸਾਰਾ ਕਾਰਜ ਕਰਕੇ ਬਖਸ਼ਾ ਦਿੱਤਾ ਆਪਣੇ ਗੁਣਾਂ ਨੂੰ, ਪਰਉਪਕਾਰੀ ਸੁਭਾਅ ਨੂੰ।

ਸਾਰੇ ਮਾਈ ਭਾਈ ਦੂਰ ਨੇੜੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ। ਜੋ ਕਿਸ਼ ਕਰੇ ਉਹ ਰੱਬ ਦੇ ਪਿਆਰੇ ਕਹਿੰਦੇ ਜੋ ਹੋ ਰਿਹਾ ਵਾਹਿਗੁਰੂ ਪਰਮਾਤਮਾ ਤੇਰੇ ਹੁਕਮ ਅੰਦਰ ਹੋ ਰਿਹਾ ਹੈ। ਹਰ ਆਪੇ ਕਾਰ ਕਮਾਵੇ, ਕਾਰ ਦਾ ਹੁੰਦਾ ਟਹਿਰ ਕਰਨੀ, ਸੇਵਾ ਕਰਨੀ। ਉਹ ਸੇਵਾ ਟਹਿਰ ਕਰਕੇ ਕਹਿੰਦੇ ਗੁਰੂ ਨੇ ਆਪ ਹੀ ਕਰਵਾ ਲਈ ਹੈ। ਹੇ ਮੇਰੇ ਮਾਲਕ ਜੀ, ਡੋਰੀ ਤੁਹਾਡੇ ਹੱਥ ਵਿੱਚ ਹੈ,

ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਹਾਂ, ਜੋ ਤੁਸੀਂ ਕਰਾਓਗੇ ਸੋ ਹੋਵੇਗਾ, ਉਹ ਆਪਾਂ ਬਾਹਰ ਕੱਢ ਦਿੰਦੇ ਨੇ। ਜੇ ਉਹ ਬੋਲ ਬੋਲਦੇ ਵੀ ਨੇ, ਉਹ ਫਿਰ ਇਹੋ ਕਹਿੰਦੇ ਹੋ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਮੈਂ ਨਹੀਂ ਕੁਛ ਜਾਣਦਾ, ਜੋ ਬੋਲੇ ਤੁਸੀਂ ਆਪ ਬੁਲਾਉਣ ਵਾਲੇ ਨੇ, ਜਿਉ ਬੋਲ ਆਮ ਹੈ ਤਿਉਂ ਬੋਲੇ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਕਿਧਰੇ ਪੰਜੋਖੜਾ ਸਾਹਿਬ ਜੀ ਦੀ ਧਰਤੀ ਤੇ ਗੁਰੂ ਸਵਾਰੀ ਸੰਗਤ ਜੀ ਛੱਜੂ ਹੈ, ਕਿਧਰੇ ਲਾਲ ਚੰਦ ਪੰਡਿਤ ਹੈ, ਜੋ ਕੁਛ ਕਰੇ ਸੁਆਪੇ ਸਵਾਮੀ, ਮੇਰੇ ਸਵਾਮੀ ਦੀ ਦੀ ਖੇਡ ਹੀ ਐਸੀ ਵਰਤਦੀ ਹੈ। ਕਿਧਰੇ ਲਾਲ ਚੰਦ ਆਉਂਦਾ ਮੁੱਕ ਦੀ ਗੱਲ ਕਰੀਏ ਤਾਂ ਗੁਰੂ ਸਵਾਰੀ ਸੰਗਤ ਜੀ ਸਾਹਿਬਾਂ ਨੂੰ ਆ ਕੇ ਪ੍ਰੈਸ਼ਰ ਕਰਦਾ, ਸਾਹਿਬ ਜੀ ਕਹਿੰਦੇ ਆਪਣੀ ਮਰਜ਼ੀ ਦਾ ਬੰਦਾ ਲਿਆ, ਉਹਨੂੰ ਲਿਆ ਜਿਹਨੂੰ ਕੰਨਾਂ ਤੋਂ ਸੁਣਦਾ ਵੀ ਨਹੀਂ ਹੈ, ਜ਼ਬਾਨ ਤੋਂ ਬੋਲਿਆ ਨਹੀਂ ਜਾਂਦਾ। ਕਹਿੰਦਾ ਲਾਲ ਚੰਦ ਮੈਂ ਤਿੰਨ ਪ੍ਰਸ਼ਨ ਕਰਨੇ ਨੇ, ਜਵਾਬ ਆ ਗਿਆ ਠੀਕ ਹੈ, ਨਹੀਂ ਤੇ ਤੁਹਾਨੂੰ ਹਾਰ ਮੰਨਣੀ ਪੈਣੀ ਹੈ। ਕਿਰਪਾਲੂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਕਹਿਣ ਲੱਗੇ, ਲਾਲ ਚੰਦ ਪ੍ਰਸ਼ਨ ਤਾਂ ਕਰ। ਪ੍ਰਸ਼ਨ ਕਰਦਾ ਸਤਿਗੁਰੂ ਮਹਾਰਾਜ ਇਸ਼ਾਰਾ ਕਰਦੇ ਨੇ ਛੱਜੂ ਵੱਲੇ, ਭਾਈ ਜਵਾਬ ਦੇ, ਥੋੜੀ ਜਿਹੀ ਆਵਾਜ਼ ਗੁਰਦੇਵ ਦੀ ਬੋਲ ਕੰਨਾਂ ਚ ਸੁਣਦਾ ਤੇ ਸਿਰ ਜਿਹਾ ਲਾ ਦਿੱਤਾ ਵੀ ਮੇਥੋਂ ਬੋਲਿਆ ਹੀ ਨਹੀਂ ਜਾਂਦਾ। ਦੂਜੀ ਵਾਰ ਫਿਰ ਕੀਤਾ, ਕਹਿੰਦਾ ਦੋ ਮੌਕੇ ਰਹਿ ਗਏ ਨੇ। ਜਦੋਂ ਦੂਜਾ ਕੀਤਾ ਸਾਹਿਬਾਨ ਨੇ ਫਿਰ ਆਖਿਆ, ਫਿਰ ਥੋੜੀ ਜਿਹੀ ਆਵਾਜ਼ ਸੁਣੀ, ਤੀਜਾ ਜਦੋਂ ਕਰਨ ਲੱਗਾ ਤੇ ਲਾਲ ਚੰਦ ਹੰਕਾਰ ਚ ਬੋਲ ਉੱਠਿਆ, ਕਹਿੰਦਾ ਬਸ ਆਹੀ ਵਾਰੀ, ਜੇ ਇਸ ਵਾਰੀ ਜਵਾਬ ਨਾ ਨਾ ਆਇਆ ਤੇ ਤੁਹਾਨੂੰ ਹਾਰ ਮੰਨਣੀ ਪੈਣੀ ਹੈ। ਗਰੀਬ ਰਿਵਾਜ ਸੱਚੇ ਪਾਤਸ਼ਾਹ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠ ਸਭ ਦੁੱਖ ਜਾਏ। ਗੁਰਦੇਵਾਂ ਦੇ ਦੀਦਾਰ ਕੀਤਿਆਂ ਗੁਰਮੁਖੋ ਦੁੱਖੜੇ ਚਲੇ ਜਾਂਦੇ ਨੇ। ਤੀਜਾ ਪ੍ਰਸ਼ਨ ਕੀਤਾ ਸਾਹਿਬਾਂ ਦੇ ਕੋਲ ਛੋਟੀ ਜਿਹੀ ਛੜੀ, ਜੇ ਸੱਚੇ ਪਾਤਸ਼ਾਹ ਕਿਤੇ ਗਰੀਬਾਂ ਦੇ ਸਿਰ ਤੇ ਵੀ ਰੱਖ ਦਿਓ, ਤੁਹਾਡੀ ਰਹਿਮਤ ਵਰਤ ਜਾਵੇ ਕਿਰਪਾਲੂ ਜੀ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਛੱਜੂ ਦੇ ਸਿਰ ਤੇ ਰੱਖ ਕੇ ਕਹਿੰਦੇ ਜਵਾਬ ਦਿਓ ਸੱਚੇ ਪਾਤਸ਼ਾਹ। ਛੱਜੂ ਦੇ ਮੁੱਖੜੇ ਤੋਂ ਬੋਲ ਨਿਕਲਿਆ, ਕਿਰਪਾਲੂ ਜੀ ਆ ਲਾਲ ਚੰਦ ਨੇ ਜਿਹੜਾ ਪ੍ਰਸ਼ਨ ਕੀਤਾ ਤੇ ਕੀਤਾ ਹੀ ਗਲਤ ਆ, ਇਹਨੂੰ ਤੇ ਪਾਠ ਹੀ ਨਹੀਂ ਪੜ੍ਹਨਾ ਆਇਆ। ਤਾਂ ਸਾਹਿਬ ਕਹਿਣ ਲੱਗੇ ਆਪੇ ਹੀ ਪਾਠ ਪੜੋ ਤੇ ਆਪੇ ਹੀ ਜਵਾਬ ਦਿਓ। ਢਹਿ ਕੇ ਚਰਨਾਂ ਤੇ ਪੈ ਗਿਆ ਲਾਲ ਚੰਦ, ਗੁਰਦੇਵ ਜੀ ਤੁਹਾਡਾ ਬਣ ਗਿਆ ਜੇ, ਗੁਰਦੇਵਾਂ ਦੇ ਚਰਨਾਂ ਚ ਰਿਹਾ, ਗੁਰੂ ਤੇਗ ਬਹਾਦਰ ਦੇ ਚਰਨਾਂ ਚ ਰਿਹਾ, ਦਸਮੇਸ਼ ਪਾਤਸ਼ਾਹ ਜੀ ਦੀ ਹਜ਼ੂਰੀ ਰਿਹਾ ਲਾਲ ਚੰਦ। ਤੇ ਜਦੋਂ 1699 ਦੀ ਵਿਸਾਖੀ ਆਈ, ਖੰਡੇ ਬਾਟੇ ਦੀ ਪੌਲ ਛਕ ਲਈ, ਤੇ ਜਦੋਂ ਚਮਕੌਰ ਦੀ ਜੰਗ ਹੋਈ ਤੇ ਸ਼ਹੀਦੀ ਮਿਲ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਾਤਸ਼ਾਹ ਡੋਰੀ ਤੁਹਾਡੇ ਹੱਥ ਵਿੱਚ ਹੈ, ਤੁਸੀਂ ਆਪ ਹੀ ਕਾਰ ਕਮਾਉਣ ਵਾਲੇ ਹੋ। ਹਰ ਆਪੇ ਹੀ ਮਤ ਦੇਵੈ ਸਵਾਮੀ, ਮੇਰਾ ਮਾਲਕ ਆਪ ਮਤ ਦੇ ਦਿੰਦਾ ਹੈ, ਆਪ ਕਿਰਪਾ ਕਰ ਦਿੰਦਾ ਹੈ। ਆਪੇ ਹੀ ਮਤ ਦੇਵੈ ਸਵਾਮੀ, ਹਰ ਆਪੇ ਬੋਲ ਬੁਲਾਵੈ। ਜਿਵੇਂ ਹੁਣੇ ਬਚਨ ਸਾਂਝੇ ਕੀਤੇ ਨੇ, ਆਪ ਹੀ ਬੋਲਾਂ ਨੂੰ ਬੁਲਾਉਂਦਾ ਹੈ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੇ ਜਣ ਨਾਨਕ, ਜੇ ਹਾ ਤੂੰ ਕਰਾਏ ਤੇ ਹਾ ਹਉ ਕਰੀ ਵਖਿਆਣ, ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰੈ। ਜਦੋਂ ਅਕਾਲ ਪੁਰਖ ਕਿਰਪਾ ਕਰਦਾ ਹੈ ਨਾ, ਬੋਲਿਆਂ ਨੂੰ ਸੁਣਨ ਲੱਗ ਪੈਂਦਾ, ਗੁੰਗਿਆਂ ਦੀ ਜ਼ਬਾਨ ਕੰਮ ਕਰਨ ਲੱਗ ਪੈਂਦੀ। ਜੇ ਸੁਣੈ ਗੁੰਗ ਜੋ ਯਹਿ ਸੁਰਸਨਾ ਪਾਵਈ, ਸੁਣੈ ਮੂੜ ਚਤੁਲਾਏ ਚਤੁਰਤਾ ਆਵਈ, ਦੁੱਖ ਦਰਦ ਭਾਉ ਨਿਕਟ ਨਾ ਤਿੰਨ ਨਰ ਕੇ ਰਹਿ, ਹੋ ਜੋ ਜਾ ਕੀ ਇੱਕ ਵਾਰ ਚੌਪਈ ਕੋ ਕਹੇ। ਗੁਰੂ ਦੇ ਸ਼ਬਦ ਨੂੰ ਕਵੇ ਤਾਂ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ

ਸਾਰੇ ਮਾਈ ਭਾਈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰਾਪੇ ਪੰਚ, ਪੰਜ ਤੱਤ ਦਾ ਸਰੀਰ ਬਣਿਆ ਹੈ। ਧਰਤ ਆਕਾਸ਼ ਕੋਈ ਮੇਲ ਨਹੀਂ ਖਾਂਦਾ, ਪਾਣੀ ਤੇ ਅੱਗ ਦਾ ਕੋਈ ਮੇਲ ਨਹੀਂ ਖਾਂਦਾ, ਹਵਾ ਦਾ ਕੋਈ ਮੇਲ ਨਹੀਂ ਖਾਂਦਾ ਹੈ। ਸਾਰੇ ਤੱਤ ਵੱਖਰੇ ਵੱਖਰੇ ਨੇ ਤਾਂ ਮਹਾਰਾਜ ਨੇ ਪੰਜ ਤੱਤ ਰਚ ਕੇ ਤੇ ਇਹਨਾਂ ਪੰਜਾਂ ਤੱਤਾਂ ਦਾ ਸਰੀਰ ਬਣਾ ਦਿੱਤਾ, ਜਿਹਨੂੰ ਨਵੇਂ ਪਾਤਸ਼ਾਹ ਜੀ ਕਹਿੰਦੇ ਪੰਜ ਤੱਤ ਕੋ ਤਨ ਰਚਿਓ ਜੰਗ ਹੋ ਪੁਰਖ ਸੁਜਾਨ। ਇਹ ਪੰਜਾਂ ਤੱਤਾਂ ਦਾ ਰਚਿਆ ਜਿਹਨਾਂ ਦਾ ਮੇਲ ਨਹੀਂ। ਧਰਤੀ ਤੇ ਆਕਾਸ਼ ਦਾ ਕੀ ਮੇਲ, ਜੇ ਪਾਣੀ ਤੇ ਅੱਗ ਦਾ ਕੀ ਮੇਲ, ਵਿਰੋਧੀ ਨੇ, ਅੱਗ ਪਾਣੀ ਨੂੰ ਬੁਝਾ ਦੇਵੇਗਾ, ਮੇਲ ਨਹੀਂ ਖਾਂਦਾ, ਹਵਾ ਦਾ ਕੋਈ ਮੇਲ ਨਹੀਂ ਹੈ, ਉਡਾ ਕੇ ਲੈ ਜਾਂਦੀ ਹੈ। ਪਰ ਗਰੀਬ ਰਵਾਜ ਜੀ ਦੇ ਚੋਂਜ ਵੇਖੋ, ਕਮਾਲ ਦੀ ਗੱਲ ਹੈ, ਪੰਜਾਂ ਤੱਤਾਂ ਦਾ ਸਰੀਰ ਰਚ ਕੇ ਤੇ ਵਿੱਚ ਕੀ ਕੀਤਾ, ਵਿੱਚ ਧਾਤੂ ਪੰਚ ਆਪ ਪਾਵੈ। ਧਾਤੂ ਕੀ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਹੀ ਪਾ ਦਿੱਤੇ ਨੇ। ਸਾਹਿਬ ਜੀ ਕਹਿੰਦੇ ਵਿੱਚ ਹੀ ਪਾ ਦਿੱਤੇ ਨੇ, ਜਿੱਥੇ ਪੰਜਾਂ ਤੱਤਾਂ ਦਾ ਸਰੀਰ ਰਚਿਆ ਜੇ ਨਾ, ਉੱਥੇ ਪੰਜ ਧਾਤੂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਵਿੱਚੇ ਪਾ ਦਿੱਤਾ, ਜਿਹਨੂੰ ਗੁਰਦੇਵ ਮਹਾਰਾਜ ਕਹਿੰਦੇ ਨੇ ਕਾਮ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵਿੱਚੇ ਹੀ ਪਾਏ ਨੇ। ਸਿੱਖਣੇ ਦੇ ਵੱਲੇ ਖਿਆਲ ਰੱਖਣਾ। ਸਾਹਿਬ ਜੀ ਕਿਰਪਾ ਕਰਦੇ ਨੇ, ਜਿੱਥੇ ਨਾਮ ਹੈ ਉੱਥੇ ਪੰਜ ਧਾਤੂ ਵੀ ਮੌਜੂਦ ਨੇ, ਤੇ ਅੰਤ ਵਿੱਚ ਕਿਰਪਾ

ਜਨ ਤੋਂ ਭਾਵ ਸੇਵਕਾਂ ਨੂੰ ਆਪ ਆਪਣੇ ਨਾਲ ਮਿਲਾ ਲੈਂਦਾ ਹੈ, ਆਪੇ ਸਤਿਗੁਰੂ ਕਿਰਪਾ ਕਰਦੇ ਨੇ, ਹਰ ਆਪੇ ਝਗੜ ਚੁਕਾਵੇ ਤੇ ਜਦੋਂ ਕਿਰਪਾ ਦੇ ਘਰ ਵਿੱਚ ਆ ਜਾਂਦੇ ਆ ਨਾ, ਫਿਰ 84 ਲੱਖ ਜੂਨਾਂ ਦਾ ਝਗੜਾ ਮੁਕਾ ਦਿੰਦੇ ਨੇ, ਕਿਧਰੇ ਸੁਪਨੇ ਵਿੱਚ ਹੀ ਲੰਘਾ ਦਿੰਦੇ ਨੇ, ਜਿਵੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਕੇਤ ਮੰਡੀ ਦੇ ਰਾਜੇ ਦਾ ਸੁਪਨੇ ਵਿੱਚ ਹੀ ਲੰਘਾ ਦਿੱਤੇ ਸੀ। ਪਤਾ ਹੀ ਨਹੀਂ ਲੱਗਾ ਕਿਹੜੀਆਂ ਕਿਹੜੀਆਂ ਜੂਨਾਂ ਲੰਘ ਗਈਆਂ ਨੇ। ਸਵੇਰੇ ਉੱਠਦਾ ਹੈ, ਕਿਧਰੇ ਜਦੋਂ ਜਾਗ ਆਉਂਦੀ, ਪੀਲੂ ਦੇ ਦਰਖਤ ਤੇ ਚੜਿਆ, ਪੀਲੂ ਖਾਂਦਾ, ਖਾਂਦਿਆਂ ਖਾਂਦਿਆਂ ਅਗਾਂਹ ਜਾਂਦਿਆਂ ਜਾਂਦਿਆਂ ਕੱਚੇ ਡੰਡੇ ਤੇ ਚਲਾ ਗਿਆ, ਟਾਣੇ ਤੇ, ਟਾਣਾ ਟੁੱਟ ਗਿਆ ਤੇ ਥੱਲੇ ਡਿੱਗਾ, ਥੱਲੇ ਡਿੱਗਾ ਤੇ ਜਾਗ ਖੁੱਲ ਗਈ। ਤੇ ਜਿਸ ਵੇਲੇ ਮੂੰਹ ਦਾ ਸਵਾਦ ਵੇਖਦਾ, ਕਹਿੰਦਾ ਸੁੱਤਾ ਤਾਂ ਰਾਜ ਸਿੰਘਾਸਨ ਤੇ ਆ, ਪਰ ਪੀਲੂਆਂ ਦੀ ਸੁਗੰਧੀ ਕਿੱਥੋਂ ਆ ਰਹੀ ਆ, ਆ ਸਬੋ ਕਿੱਥੋਂ ਆਉਣ ਰਹੀ ਹੈ। ਜਦੋਂ ਦਾਤਰ ਕੁਰਲਾ ਕੀਤਾ ਤਾਂ ਦਾਣਾ ਦੇ ਵਿੱਚੋਂ ਪੀਲੂ ਵੀ ਨਿਕਲ ਆਏ, ਸਾਹਿਬਾਂ ਦੀ ਹਜ਼ੂਰੀ ਅੰਦਰ ਆਇਆ। ਕਹਿਣ ਲੱਗਾ ਸੱਚੇ ਪਾਤਸ਼ਾਹ ਕੀ ਕੌਤਕ ਵਰਤਿਆ ਹੈ। ਗਰੀਬਨ ਵਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਤੂੰ ਸਵਾਲ ਕੀਤਾ ਸੀ ਨਾ, ਲੇਖ ਨਾ ਮਿੱਟਈ ਹੇ ਸਖੀ, ਜੋ ਲਿਖਿਆ ਕਰਤਾਰ ਅਸੀਂ ਕਿਹਾ ਸੀ ਮਿਟਦਾ ਨਹੀਂ ਹੈ, ਪਰ ਤੇਰੇ ਸਾਰੇ ਸੁਪਨੇ ਜੀ ਨਵੇੜ ਦਿੱਤੇ ਨੇ, ਸਾਰੇ ਝਗੜੇ ਹੀ ਚੁਕਾ ਦਿੱਤੇ ਨੇ। ਇਹ ਗੁਰੂ ਦੀ ਰਹਿਮਤ ਵਰਤਦੀ ਹੈ, ਗੁਰੂ ਦੀ ਸੰਗਤ ਵਿੱਚ ਆ ਕੇ, ਗੁਰੂ ਪਿਆਰਿਆਂ ਦੀ ਸੰਗਤ ਵਿੱਚ ਆ ਕੇ ਜੀਵਨ ਦਾ ਬੇੜਾ ਗੁਰਮੁਖੋਂ ਪਾਰ ਹੋ ਜਾਂਦਾ। ਜੇ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਗੁਰੂ ਦਰਬਾਰ ਵਿੱਚ ਰੋਜ਼ਾਨਾ ਦੇ ਨੇਮੀ ਪ੍ਰੇਮੀ ਆ ਕੇ ਜੁੜਦੇ ਹੋ, ਇਹ ਹੀ ਗੁਰੂ ਦੀ ਵਡਿਆਈ ਹੈ। ਹਮੇਸ਼ਾ ਗੁਰੂ ਦੇ ਨਾਲ ਜੁੜੇ ਰਹਿਣਾ ਹੈ, ਗੁਰੂ ਸ਼ਬਦ ਨਾਲ ਜੁੜੇ ਰਹਿਣਾ ਹੈ, ਚਾਹੇ ਸੰਗਰਾਂਦ ਅੱਜ ਤੇ, ਚਾਹੇ ਕੱਲ੍ਹ ਤੇ, ਚਾਹੇ ਪਰਸੋਂ ਤੇ, ਚਾਹੇ ਕਦੋਂ ਵੀ ਹੈ, ਪਰ ਹਮੇਸ਼ਾ ਉਹੀ ਦਿਨ ਸੁਹਾਵਣਾ ਹੈ। ਤਾਂ ਹੀ ਮਹਾਰਾਜ ਨੇ ਦਿਨ ਰਚੇ ਨੇ ਵੀ ਕਿਸੇ ਨਾ ਕਿਸੇ ਢੰਗ ਨਾਲ ਸੁਰਤ ਬਿਰਤ ਸ਼ਬਦ ਨਾਲ ਜੁੜ ਜਾਵੇ। ਅੱਜ ਜੋ ਗੁਰੂ ਘਰ ਦੇ ਕੈਲੰਡਰ ਦੇ ਮੁਤਾਬਕ, ਕੱਲ੍ਹ ਵੀ ਕਈ ਮਨਾ ਰਹੇ ਨੇ, ਕਈ ਪਰਸੋਂ ਮਨਾਉਣੀ ਹੈ, ਜਦੋਂ ਮਰਜ਼ੀ ਮਨਾਓ, ਰੱਬ ਨੂੰ ਯਾਦ ਕਰ ਲਓ ਤੇ ਉਦਣ ਦਿਹਾੜਾ ਮਨਾਇਆ ਜਾਣਾ। ਜੇ ਜਿਵੇਂ ਤੁਸੀਂ ਅੱਜ ਸੰਤ ਬਾਬਾ ਅਜੀਤ ਸਿੰਘ ਦਾ ਮਨਾ ਰਹੇ ਹੋ, ਰੋਜ਼ ਹੀ ਯਾਦ ਰੱਖਣਾ ਹੈ, ਮੇਰਾ ਅੱਜ ਤੱਕ ਸੀਮਿਤ ਨਹੀਂ ਰਹਿਣਾ। 30 ਤਰੀਕ ਨੂੰ ਫਿਰ ਦਿਹਾੜੇ ਮਨਾਏ ਜਾ ਰਹੇ ਨੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਮਹਾਂਪੁਰਖ ਭਿੰਡਰਾਂ ਵਾਲੇ, ਗੁਰਮਤਿ ਬਾਹਰ ਤੰਡ ਨੇ, ਵਿਦਿਆ ਦੇ ਮਹਿਮਾਨੀ, ਵਿਦਿਆ ਦੇ ਅਭਿਆਸੀ ਨੇ, ਨਾਮ ਦੇ ਅਭਿਆਸੀ ਨੇ, ਸੰਤ ਬਾਬਾ ਆਨੰਦ ਸਿੰਘ ਜੀ, ਸੰਤ ਬਾਬਾ ਮੀਆਂ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ, ਗੁਰੂ ਰਹਿਮਤ ਕਰੇ। ਸਤਿਗੁਰੂ ਮਹਾਰਾਜ ਸਾਨੂੰ ਸਾਰਿਆਂ ਨੂੰ ਨਾਮ ਦੀ ਦਾਤ। ਗੁਰੂ ਸਵਾਰੀ ਸਿੰਘ ਜੀ ਦਾਲ ਦੀ ਨਾਲ ਦਾਸ ਬੇਨਤੀ ਕਰਦਾ ਰਹਿੰਦਾ ਹੈ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਹੈ, ਵੱਡਿਆਂ ਭਾਗਾਂ ਵਾਲੇ, ਜਿਨ੍ਹਾਂ ਨੇ ਨਹੀਂ ਕੀਤੀ, ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ 5 ਕਕਾਰਾਂ ਦੇ ਧਾਰਨੀ ਬਣ ਕੇ, ਗੁਰੂ ਵਾਲੇ ਬਣ ਕੇ, ਗੁਰੂ ਗੁਰੂ ਦੇ ਜਾਪ ਨੂੰ ਜਪ ਕੇ ਜੀਵਨ ਦਾ ਬੇੜਾ ਪਾਰ ਕਰਨਾ। ਜੇ ਬੇਅੰਤ ਭੁੱਲਾਂ ਦੀਆਂ ਮਾਫੀਆਂ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਮਾਈ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿ।

तू ठाकुर तहरदास जियो पिंड सब तेरी रास, तुम मात पिता हम बारिक।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਰਿਆਂ ਨਾਲ ਚਿਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਤੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਸੰਦ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਣ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਰਿਆਂ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀਆਂ ਸੇਵਾਵਾਂ ਨੇ ਬਹੁਦਿਆਂ ਹੋਇਆਂ, ਪੁੱਲ ਚੁੱਕਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ, ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋ ਕਰੋ ਨਾਮਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ।

ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸੋ ਆਓ ਹੁਣ ਜੋ ਸਤਿਕਾਰਯੋਗ ਸੰਤ ਬਾਬਾ ਅਜੀਤ ਸਿੰਘ ਜੀ ਸਾਲੀ ਵਾਲੇ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਬਣਾਉਂਦਿਆਂ ਹੋਇਆਂ ਸੰਗਤਾਂ ਵੱਲੋਂ ਸ੍ਰੀ ਖੰਡ ਪਾਤਸ਼ਾਹ ਸਾਹਿਬ ਬ੍ਰਹਮ ਹਨ, ਉਹਨਾਂ ਦੇ ਭੋਗ ਆਰੰਭ ਹੋ ਰਹੇ ਹਨ, ਸਾਡੇ ਦਾਅਵੇ ਸਮਾਪਤੀ ਹੋਵੇਗੀ। ਨਾਲ ਨਾਲ ਅੱਜ ਜੋ ਦਮਦਮੀ ਟਕਸਾਲ ਦੇ ਮੁਖੀ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਮਹਾਂਪੁਰਸ਼ਾਂ ਦੀ ਵੀ ਬਰਸੀ ਹੈ ਜੋ 30 ਤਰੀਕ ਨੂੰ ਮਨਾਈ ਜਾਣੀ ਹੈ। ਅੱਜ ਦੇ ਦਿਨ ਉਹ ਸੱਚਖੰਡ ਗਏ ਸਨ। ਸੋ ਆਓ ਬੜੇ ਪਿਆਰ ਨਾਲ ਗੁਰਬਾਣੀ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।

ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ।

ਜੂਏ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਬਿਸਾਰਿਆ। ਬੇਤਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰ ਹੈ ਜਿਉ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਬਣ ਜਾ ਰੇ। ਕਹੇ ਨਾਨਕ ਜਿਨ ਮਨ ਨਿਰਮਲ।

ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ।

ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀ ਔਲਾਹ ਖੱਟਿਓ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਏ ਰਸਨਾ ਤੂੰ ਮਨ ਰਸਰਾ ਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ। ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬੌੜ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੇ ਆਏ, ਕਹੇ ਨਾਨਕ ਹੋਰ

ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰ ਪ੍ਰਸਾਦੇ ਬੁਝਿਆ ਤਾਂ ਚਲਤ ਹੋਵਾ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋ ਤਰਾਖੇ ਤਾਂ ਤੂੰ ਜਗ ਮਹਿ ਆਇਆ। ਮਨ

ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਦ ਕਰਮ ਕਮਾਇਆ, ਕੇ ਕਰਮ ਕਮਾਇਆ ਤੁਦ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਾਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਾਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ

ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸਰਵਣ ਹੋ ਮੇਰੇ ਹੋ, ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤਿ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਵਾ, ਰਸਨਾ ਰਸ ਸਮਾਣੀ,

ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵਹੋ, ਗਾਵਹੋ ਤਾਂ ਸੋਹਿਲਾ ਕਰ ਸਾਚਾ ਹੈ ਜਿੱਥੈ ਸਦਾ ਸੱਚ ਤੇ ਆਵਹੇ, ਸਚੋ ਤੇ ਆਵਹੇ ਜਾ ਤੁਦ ਪਾਵਹੇ, ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ, ਕਹੇ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵਹੇ, ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ।

ਕਾਵਾਂ ਸਫਲੀਆਂ ਕਰਨੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਤੰਦਰੁਸਤੀਆਂ ਬਖਸ਼ਣੀਆਂ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ, ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਦਰੋਂ ਘਰੋਂ ਵਰਸਾਏ ਹੋਏ ਸਤਿਕਾਰਯੋਗ ਸੰਤ ਬਾਬਾ ਅਜੀਤ ਸਿੰਘ ਜੀ, ਅਸਾਲੀ ਵਾਲਿਆਂ ਦੀ ਸੱਚੇ ਪਾਤਸ਼ਾਹ ਜੀ, ਮਿੱਠੀ ਪਿਆਰੀ ਜਾਤ ਜਨਮ ਦਿਨ ਮਨਾਉਂਦਿਆਂ ਹੋਇਆ ਦਰਕਰ ਦੇ ਪ੍ਰੀਤਵਾਨ ਭਾਈ ਵਰਿੰਦਰ ਸਿੰਘ, ਬੀਬੀ ਸੀਤਲ ਕੌਰ, ਮਨਕਰਨ ਸਿੰਘ, ਅਸਵੀਕਾ ਕੌਰ, ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਆਪ ਜੀਆਂ ਦੀਆਂ ਸੇਵਾਵਾਂ ਕੀਤੀਆਂ ਗਈਆਂ ਹਨ। ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਪਰਿਵਾਰ ਦੀ ਕੀਤੀ ਸੇਵਾ ਥਾਇ ਪਾਉਣੀ, ਬੱਚਿਆਂ ਨੂੰ ਗੁਰਮਤਿ ਦੇ ਦਾਨ, ਵਿਦਿਆ ਦੇ ਦਾਨ ਬਖਸ਼ਣੇ। ਸੱਚੇ ਪਾਤਸ਼ਾਹ ਜਿਨ੍ਹਾਂ ਸੰਗਤਾਂ ਵੱਲੋਂ ਤਨ ਮਨ ਧਨ ਦੁਆਰਾ ਸੇਵਾਵਾਂ ਕੀਤੀਆਂ ਹਨ, ਸਭ ਦੇ ਨਾਮ ਆਪ ਜੀ ਜਾਣਦੇ ਹੋ। ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਮਹਾਂਪੁਰਸ਼ਾਂ ਦੀਆਂ ਮਨਾਈਆਂ ਹੋਈਆਂ ਯਾਦਾਂ ਸਫਲੀਆਂ ਕਰਨੀਆਂ। ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ, ਦਰਕਰ ਦੇ ਪ੍ਰੀਤਵਾਨ ਬੀਬੀ ਹਰਜੀਤ ਕੌਰ ਸਮੂਹ ਪਰਿਵਾਰ ਵੱਲੋਂ ਆਪ ਜੀ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਪਰਿਵਾਰ ਦੀ ਇਕੱਤਰਤਾ ਵਾਸਤੇ ਕਰਵਾਈ ਗਈ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਮੇਰਾ ਪ੍ਰਿਆਰਥ ਰੱਖਣਾ। ਸੱਚੇ ਪਾਤਸ਼ਾਹ ਜੀਓ, ਦੇਸ਼ਾਂ ਵਿਦੇਸ਼ਾਂ ਵਿੱਚ ਮੇਰਾ ਪ੍ਰਿਆਰਥ ਰੱਖਣਾ, ਆਪਸੀ ਪ੍ਰੇਮ ਪਿਆਰ, ਤੰਦਰੁਸਤੀਆਂ, ਝੜਦੀਆਂ ਕਲਾ ਬਖਸ਼ਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀਆਂ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ ਹਨ, ਅੰਗੀਕਾਰ ਕਰਨੇ। ਸੇਵਕਾਂ ਦੇ ਲੋਕ ਪਰਲੋਜ ਪਰਦੇ ਕਜਨੇ। ਇਹ ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਗੁਰੂ ਭੈਰੀ ਸਾਧ ਸੰਗਤ ਸਤਿਗੁਰਾਂ ਦੀ ਵਾਰ ਬਖਸ਼ਿਸ਼ ਰਹਿਮਨ ਦਾ ਸਦਕਾ ਅਖੰਡ ਪਾਠ ਦੇ ਭੋਗ ਪਏ ਅਤੇ ਸਰਾਂ ਦਾ ਸ਼ੁਭ ਦਿਹਾੜਾ ਸਾਰਿਆਂ ਨੂੰ ਮੁਬਾਰਕ ਹੋਵੇ ਜੀ। ਆਓ ਹੁਣ ਮੈਂ ਬੇਨਤੀ ਕਰਾਂਗਾ, ਸਭ ਤੋਂ ਪਹਿਲਾਂ ਪਰਿਵਾਰਾਂ ਨੂੰ ਸਿਰੋਂ ਪਾਓ ਦਿੱਤਾ ਜਾਵੇਗਾ ਗੁਰੂ ਘਰ ਦੀ ਬਖਸ਼ਿਸ਼। ਸਤਿਕਾਰਯੋਗ ਭਾਈ ਵਰਿੰਦਰ ਸਿੰਘ ਜੀ ਅਤੇ ਬੀਬੀ ਹਰਜੀਤ ਕੌਰ ਜੀ, ਬੇਨਤੀ ਹੈ ਆਪਣਾ ਸਿਰ ਪਾਓ ਲਵਾ ਕੇ ਜੀ। ਵਾਹਿ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਵਾਹਿਗੁਰੂ ਜੀ। ਉਹ ਕਵੇ ਬਾਚ ਬੇਨਤੀ ਚੌਪਈ ਹਮਰੀ ਕਰਵਾ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਰੇ ਹਮਾਰਾ ਆਪਣਾ ਜਾਨ ਕੁਰਬਤ ਪਾਰਾ ਹਮਰੇ ਦੁਸ ਸਵੇ ਤੁਮ ਗਾਵੋ ਆਪ ਦੇ ਮੋਹ ਬਚਾਵੋ ਸੁਗੀਵ ਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਇੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆਸ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਪੰਜ ਕੀ ਰਹਿ ਪਿਆ ਸਤ ਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੁ ਸੋ ਤੁਮ ਤੇ ਪਾਉ ਸੇਵ ਸਿੱਖ ਮਾਰੇ ਤਾਰੀਐ ਚੁਣ ਚੁਣ ਸਤਰ ਮਾਰੇ ਮਾਰੀਐ ਆਪ ਦੇ ਮੁਝੇ ਭਰੀਐ ਮਨ ਕਾਲ ਕਾ ਤਰਾਸ ਨੂੰ ਮਰੀਐ ਊ ਜੋ ਸਦਾ ਮਾਰੇ ਪੱਚਾ ਸ੍ਰੀਅਤ ਜੋ ਕਰਿਓ ਰੱਛਾ ਰਾਖ ਲਿਓ ਮੈਂ ਰੱਖਣਾ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਧੁ ਕੇ ਅੰਤਾ ਤੁਮੋ ਪ੍ਰੀਚ ਤਰਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੀ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਭ ਕੀ ਹੋ ਵੇਦ ਰਾਜ ਬ੍ਰਹਮਾ ਜੋਤੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਿਤਾ ਹੈ ਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਬਜਾਇਓ ਆਦਿ ਅੰਤੇ ਕਹਿ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਗਲ ਪ੍ਰਜਨ ਆਪ ਸਵਾਰੀ ਸੇਕੁਨ ਕੋ ਸਗੁਨ ਸੁਧੀ ਹੋ ਸ਼ਤਰਨ ਕੋ ਪਲ ਮੋਦ ਕੀ ਹੋ ਘਟ ਘਟ ਕੇ ਅੰਤਰ ਕੀ ਜਾਂਦ ਭਲੇ ਵਰੇ ਕੀ ਪੀਰ ਪਛਾਣ ਚੀਟੀ ਤੇ ਕੁੰ ਚਰ ਸਥੂਲਾ ਸੁਪਰ ਕਿਰਪਾ ਦਿਸ਼ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੇ ਘਟ ਘਟ ਕੇ ਪੜ ਪੜ ਕੀ ਜਾਣੇ ਜਬਤ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਕਰ ਕਰ ਦੋ ਕਬੂ ਤੁਮੈਂ ਮਿਲ ਦੇ ਤਰ ਸਬੂਨ ਦਿੱਤੇ ਬਦਨ ਸਿਰ ਸਭ ਧਾਰੇ ਆਪ ਆਪ ਨੀ ਬੁਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਦ ਵੇਦ ਭੇਦਿਆ ਰਾਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਨੀਲਨਾਦ ਸੰਭ ਤਾਕਾ ਮੂੜ ਚਾਰਦ ਭੇਦਾ ਜਾ ਕੋ ਭੇਵ ਨ ਭਾਵਦ ਵੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾਂ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕੈਤ ਸਾ ਸ਼ਿਵ ਨਿਰੰਕਾਰ ਕਾ ਚਿੰਤਨੈ ਪਵੇ ਆਪ ਆਪਣੀ ਬੁੱਧ ਜੇਤੀ ਵਰਣਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਣਾ ਜਾਇ ਪਸਾਰਾ ਕਹਿਵੇ ਜਾ ਪ੍ਰਥਮ ਸੰਸਾਰਾ ਏਕੈ ਰੂਪ ਨੂਪ ਸਰੂਪਾ ਰੰਗ ਪਿਓ ਰਾਵ ਕੇ ਭੂਪਾਂਡ ਜੇਰੇ ਸੇ ਤਿਸ਼ਕੀਨੀ ਤੁਸ਼ ਖਾਨ ਬਹੁ ਰਜ ਦੀਨੀ ਕਉ ਭੂਲ ਰਾਜਾ ਹੋਵੈ ਬੈਠਾ ਕਉ ਸਿੰਘ ਪਿਓ ਸ਼ੰਕਰ ਘਟਾ ਸਗਰੀ ਸਿਰ ਦਿਖਾਏ ਚੰਬਵ ਅਜਗਾ ਸਰੂ ਸੁਅੰਬਵ ਬ੍ਰਸ਼ਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਘਰੋ ਦੁਸ਼ਟ ਤੇ ਉਠਵਤ ਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਅਤੁੱਤ ਸੁਣੀ ਪਰੇ ਤਿਨਕੇ ਦੁਸ਼ ਦੁਖ ਤੁਮੈ ਮਰੇ ਪੁਰਖ ਜਵਨ ਭਗਵਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਡਾਰੇ ਜੋ ਕਲ ਕੋ ਇੱਕ ਵਾਰ ਧਿਆਈ ਹੈ ਤਾਂ ਕਿ ਕਾਲ ਨਿਕਟੇ ਹੈ ਰਸਾ ਹੋਏ ਤਾਂ ਸਕਾਲਾ ਦੁਸ਼ਟ ਰਿਸ਼ਟ ਨੇ ਤਤਕਾਲਾ ਕਿਰਪਾ ਦਿਸ਼ਤਨ ਜਾਨ ਹਰਿਓ ਤਾਂ ਕਿ ਤਾਪ ਤਨ ਕੁਮਾਰਿਓ ਰਿਧ ਸਿਧ ਕਰਮ ਸਭ ਹੋਈ ਦੁਸ਼ਾਸ ਹੋ ਸਕੇ ਨਾ ਕੋਈ ਇੱਕ ਵਾਰ ਜਿਨ ਤੁਮੇ ਸਮਾਰਾ ਕਾਲ ਪਾਸਤੇ ਤਾਏ ਉਬਾਰਾ ਜਿਨ ਨਰ ਨਾਮ ਤਿਆਰੋ ਕਹਾ ਦਾਰ ਦੁਸ਼ ਦੋਗ ਤੇ ਰਹਾ ਖੜਕੇਤ ਮੈਂ ਸੰਤ ਤਿਹਾਰੀ ਆਪਾ ਦੇ ਲਿਓ ਬਾਰੀ ਸਭ ਠੌਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਓ ਚਾਹੇ ਕਿਰਪਾ ਕਰੀ ਹੰਬਰ ਜ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲਵੇ ਸਗਲ ਦੇ ਕੋ ਵਰਤਾ ਦੁਸ਼ ਦੋ ਕਿਨ ਕੋ ਚਾ ਕਰਤਾ ਸ੍ਰੀ ਅਸ ਤੁਜਾ ਭੈ ਦੇ ਅੱਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵੰਸ਼ਤ ਬਲ ਪਾਵੇ ਸੋਈ ਦੁਖ ਨਤ ਸੇ ਬਿਆਵਤ ਕੋਈ ਅੜਲ ਸੁਨੇ ਗੁੰਗ ਜੋ ਜਾਏ ਸਰਸ ਨਾ ਪਾਵੇ

ਕਿਰਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉਂ ਸਭ ਤੇ ਵਖਾਨਿਆਂ ਦੋ ਰਾਤ ਸਭ ਦੁਆਰ ਕੋ ਛੱਡ ਕੇ ਗਏ ਦੁਆਰੋ ਦੁਆਰ ਬਾਏ ਗਏ ਕੀ ਲਾਜਸ ਗੋਬਿੰਦ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਤੁਹਾਡੇ ਅੱਗੇ ਅਰਦਾਸ ਹਮਾਰੀ ਜੀ ਉਹ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਵ ਸਿਮਰਵ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇਓ ਜਿਹ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਘਰ ਨਾਉਣ ਦਿਆਵੇਂ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਇਸ ਵੇਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਹੈ ਚੌਪੀ ਸਾਹਿਬ ਦਾ ਜਾਪ ਹੋਇਆ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਦਿਆਂ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀਆਂ ਦੇ ਪਾਵਨ ਸਵਾਰਾ ਸਾਹਿਬ ਸੱਚਖੰਡ ਵਿਖੇ ਜਾ ਰਹੇ ਹਨ ਚਾਲੇ ਪਾਉਂਦੇ ਆਗਿਆ ਬਖਸ਼ੋ ਰਹਿ ਤੇ ਵਿਜਵਾਤ ਕਰਦੇ ਸਾਈ ਹੁਣਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਪਰਸੋਂ ਰੋਜ਼ ਤੋਂ ਜੋ ਦੋ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਅੱਜ ਦਾ ਜੋ ਸਪੈਸ਼ਲ ਦੀਵਾਨ ਹੈ, ਸਭ ਤੋਂ ਪਹਿਲਾਂ ਮੈਂ ਭਾਦੋ ਮਹੀਨੇ ਦੀ ਸੰਗਰਾਂਦ ਦੀ ਆਪ ਲੱਖ ਸੰਤਾਂ ਨੂੰ ਲੱਖ ਲੱਖ ਵਧਾਈ ਦਿੰਦਾ, ਅਤੇ ਅੱਜ ਮਹਾਨ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਅਜੀਤ ਸਿੰਘ ਜੀ ਹੰਸਿਆਲੀ ਵਾਲੇ, ਅਤੇ ਦੂਸਰੇ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਦਾ ਜਨਮ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ। ਆਪਾਂ ਉਹਨਾਂ ਮਹਾਨ ਮਹਾਂਪੁਰਸ਼ ਸੰਤ ਬਾਬਿਆਂ ਨੂੰ ਯਾਦ ਕਰਨਾ ਹੈ। ਅੱਜ ਦਾ ਸਪੈਸ਼ਲ ਦੀਵਾਨ ਸੰਗਰਾਂਦ ਦਾ ਮਹੀਨਾ ਅਤੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਸਜੇਗਾ, ਅਤੇ ਨਾਲ ਹੀ ਜੋ 1947 ਦੀ ਵੰਡ ਦੇ ਸਮੇਂ ਤਕਰੀਬਨ 10 ਲੱਖ ਸਿੱਖਾਂ ਦਾ ਜੋ ਵਿਦੋਸ਼ੇ ਮਾਰੇ ਗਏ ਸੀ, ਅਤੇ ਉਹ ਸਿਆਸੀ ਲੀਡਰ ਜਿਨ੍ਹਾਂ ਨੇ ਦੇਸ਼ ਪੰਜਾਬ ਦੀ ਵੰਡ ਲਈ ਇੰਨੇ ਵਿਦੋਸ਼ਿਆਂ ਦਾ ਕਤਲ ਕਰਵਾਇਆ। ਸੋ ਸਿੱਖ ਅੱਜ ਵੀ ਗੁਲਾਮ ਹੈ। ਅੱਜ ਹਿੰਦੁਸਤਾਨ ਦੀ ਸਰਕਾਰ ਫਰੀਮੋਟ ਵਿਖੇ ਜੋ ਆਜ਼ਾਦੀ ਦਾ ਦਿਨ ਮਨਾ ਰਹੀ ਹੈ, ਉਹ 3 ਪ੍ਰਮੁੱਖ ਉਹਨਾਂ ਦੀਆਂ ਜਥੇਬੰਦੀਆਂ HAF, HSS ਅਤੇ RSS ਜੋ ਬੜੀ ਪਲੈਨ ਦੇ ਨਾਲ ਸਿੱਖਾਂ ਦੇ ਉਲਟ, ਜੋ ਘੱਟ ਗਿਣਤੀਆਂ ਉਹਨਾਂ ਦੇ ਉਲਟ ਕੰਮ ਕਰ ਰਹੀਆਂ ਨੇ। ਕਦੇ ਸਿੱਖਾਂ ਦੇ ਗੁਰਦੁਆਰਿਆਂ 'ਤੇ ਇਲਜ਼ਾਮ ਲਾਉਂਦੇ ਕਿ ਸਿੱਖਾਂ ਦੇ ਗੁਰਦੁਆਰਿਆਂ 'ਚ ਡਰੱਗ ਵਿਕਦਾ, ਸਿੱਖਾਂ ਦੇ ਗੁਰਦੁਆਰਿਆਂ ਵਿੱਚ ਗੰਨਾ, ਇਹੋ ਜਿਹੇ ਦੋਸ਼ ਲਾ ਕੇ ਉਹ ਜੋ ਹਿੰਦੁਸਤਾਨ ਦੇ ਲਈ ਕੰਮ ਕਰ ਰਹੇ ਨੇ। ਅੱਜ 15 ਅਗਸਤ ਉਹ ਮਨਾ ਰਹੇ ਆ, 16 ਤਰੀਕ ਆ ਜੋ ਫਰੀਮੋਟ ਵਿਖੇ ਪਰੇਡ ਕੱਢੀ ਜਾਂਦੀ ਹੈ ਉਹਨਾਂ ਦੀ, ਅਤੇ ਸਿੱਖ ਹਮੇਸ਼ਾ ਉੱਥੇ ਜਾ ਕੇ ਆਪਣੇ ਗੁਲਾਮੀ ਦਾ ਅਹਿਸਾਸ ਕਰਾਉਂਦੇ ਆ ਕਿ ਸਿੱਖ ਗੁਲਾਮ ਆ, ਵਿਦੋਸ਼ਿਆਂ ਨੂੰ ਮਾਰਦੀ ਆ ਗੌਰਮੈਂਟ। ਇਹ ਮੈਂ ਧੰਨਵਾਦ ਕਰਦਾ ਅਮਰੀਕਾ ਦੀ ਸਰਕਾਰ ਦਾ, ਜਿਨ੍ਹਾਂ ਨੇ ਸਪੈਸ਼ਲੀ FBI ਦਾ, ਜਿਨ੍ਹਾਂ ਨੇ ਹਿੰਦੁਸਤਾਨ ਦੀ ਸਰਕਾਰ ਨੂੰ ਨੰਗਿਆ ਕੀਤਾ। ਉਹਨਾਂ ਨੇ ਇੱਥੇ ਤਕਰੀਬਨ 37-40 ਦੇ ਕਰੀਬ ਜੋ ਗੈਂਗਸਟਰ ਇੰਡੀਆ ਸਰਕਾਰ ਨੇ ਕੁਝ ਸਾਲ ਪਹਿਲਾਂ ਭੇਜੇ ਸੀ, ਉਹਨਾਂ 'ਤੇ ਉਹਨਾਂ ਨੂੰ ਨੱਥ ਪਾਈ, ਉਹਨਾਂ ਨੂੰ ਫੜਿਆ। ਉਹਨਾਂ ਦਾ ਕੰਮ ਕੀ ਸੀ? ਸਿੱਖਾਂ ਦੇ ਘਰਾਂ ਤੋਂ ਫਰੌਤੀਆਂ ਕਰਨੀਆਂ, ਸਿੱਖਾਂ ਵਿਦੋਸ਼ੇ ਜੋ ਐਕਟਿਵਿਸਟ ਹੈਗੇ ਆ ਉਹਨਾਂ ਨੂੰ ਮਾਰਨਾ, ਅਤੇ ਲੋਕਾਂ ਤੋਂ ਪੈਸਾ ਬਟੋਰਨਾ, ਬਿਜ਼ਨਸ ਉਹਨਾਂ ਡਾਊਨ ਕਰਨੇ, ਗਲਤ ਕੰਮ ਕਰਨੇ, ਡਰੱਗ ਵੇਚਣੇ, ਉਹ ਲੋਕ FBI ਨੇ ਫੜੇ ਆ। ਅਤੇ FBI ਨੇ ਕਿਹਾ ਕਿ ਜੇ ਕਿਤੇ ਵੀ ਕਿਸੇ ਨੂੰ ਕੋਈ ਥ੍ਰੈਟ ਹੁੰਦੀ ਆ, ਕਿਸੇ ਸਿੱਖ ਨੂੰ ਹਿੰਦੁਸਤਾਨ ਦੀ ਸਰਕਾਰ ਵੱਲੋਂ ਕੁਛ ਕਿਹਾ ਜਾਂਦਾ, ਉਹ ਸਾਨੂੰ ਸਿੱਧਾ ਕੰਟੈਕਟ ਕਰੋ। ਮੈਂ ਧੰਨਵਾਦ ਕਰਦਾ ਇੱਥੋਂ ਦੀ ਸਰਕਾਰ ਦਾ ਅਤੇ FBI ਦਾ। ਸੋ ਹਜੇ ਵੀ ਉਹ ਫੜ ਰਹੇ। ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਬੇਨਤੀ ਕਰਦਾ ਕਿ ਤੁਸੀਂ ਅੱਜ ਜੋ 10 ਵਜੇ ਉੱਥੇ ਮੁਜ਼ਾਹਰਾ ਸ਼ੁਰੂ ਹੋਣਾ, ਜ਼ਰੂਰ ਉੱਥੇ ਪਹੁੰਚੋ। ਨਾਲ ਹੀ ਮੈਂ ਬੇਨਤੀ ਕਰਦਾ ਕਿ ਜੋ ਜੌਹਰੇ ਤੇਗ ਆਪਣੇ ਇੱਥੇ ਫਰੀਮੋਟ ਦੀ ਧਰਤੀ 'ਤੇ ਹੋ ਰਿਹਾ ਹੈ, ਉਹ ਬੱਚੇ ਹਮੇਸ਼ਾ ਬਾਹਰ ਫੰਡ ਇਕੱਠਾ ਕਰਦੇ, ਕਿਉਂਕਿ 100 ਤੋਂ ਵੱਧ ਜੋ ਟੀਮਾਂ ਦੇਸ਼ਾਂ ਵਿਦੇਸ਼ਾਂ 'ਚੋਂ ਕੈਨੇਡਾ ਦੀ ਧਰਤੀ ਤੋਂ ਇੱਥੇ ਪਹੁੰਚ ਰਹੀਆਂ, ਵੱਡਾ ਪ੍ਰੋਗਰਾਮ ਹੈ। ਤੁਸੀਂ ਤਿਲ ਫੁੱਲ ਆਪਣੀ ਜ਼ਰੂਰ ਉਹਨਾਂ ਬੱਚਿਆਂ ਨੂੰ ਵੀ ਦੇਵੋ। ਆਓ ਹੁਣ ਮੈਂ ਬੇਨਤੀ ਕਰਦਾ ਬੱਚਿਆਂ ਨੂੰ, ਖਾਲਸਾ ਸਕੂਲ ਦੇ ਬੱਚੇ, ਅੱਜ ਇਹ ਪਹਿਲਾ ਇਹਨਾਂ ਦਾ ਜੋ ਅਸੈਂਬਲੀ ਹੈ, ਖਾਲਸਾ ਸਕੂਲ ਅੱਜ ਸ਼ੁਰੂ ਹੋਇਆ। ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਅਤੇ ਧੰਨਵਾਦ ਵੀ ਕਰਦਾ ਸਾਰਿਆਂ ਦਾ, ਪ੍ਰੋਫੈਸਰ ਸਾਹਿਬ ਹੁਣਾਂ ਦਾ, ਸਾਰਿਆਂ ਦਾ, ਕਿ ਆਓ ਬੱਚਿਆਂ ਦਾ ਪੂਰਾ ਸਾਥ ਦੇਖ ਕੇ ਜੋ ਅਗਲੀਆਂ ਕਲਾਸਾਂ ਹੈ ਇਹਦੇ ਵਿੱਚ ਸਹਿਯੋਗ ਦਈਏ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਜੇ ਹੋਏ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਕਾਰਯੋਗ ਸਾਧ ਸੰਗਤ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਵਾਨ ਦੀ ਆਰੰਭਤਾ ਦੇ ਵਿੱਚ ਆਪ ਖਾਲਸਾ ਸਕੂਲ ਦੇ ਬੱਚੇ ਆਪਾਂ ਸੁਕੀਰਤਨ ਸਰਵਣ ਕਰ ਰਹੇ ਸੀ, ਸੋ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਨਮੁੱਖ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਦਰਬਾਰ ਸਿੰਘ ਜੀ ਅਤੇ ਜਥਾ ਅੰਮ੍ਰਿਤਮਈ ਕੀਰਤਨ ਦੌਰਾਨ ਨਿਹਾਲ ਕਰੇਗਾ। ਅੱਜ ਦਾ ਜੋ ਵਿਸ਼ੇਸ਼ ਦੀਵਾਨ ਉਹਨਾਂ ਮਹਾਨ ਸਤਿਪੁਰਸ਼ਾਂ ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰਮਤਿ ਦੇ ਗਾਡੀ ਰਾਹ 'ਤੇ ਚੱਲਦਿਆਂ ਹੋਇਆਂ ਦੁਨੀਆਂ ਦੇ ਅੰਦਰ ਅਧਿਆਤਮ ਦਾ ਪ੍ਰਚਾਰ ਕੀਤਾ। ਹੀਰਮਨ ਸੰਤ ਬਾਬਾ ਆਨੰਦ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ ਅਤੇ ਸਤਿਕਾਰਯੋਗ ਸੰਤ ਬਾਬਾ ਮੀਆਂ ਸਿੰਘ ਜੀ, ਇਸ ਦੇ ਨਾਲ ਨਾਲ ਹੀ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ, ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ। ਅੱਜ ਦਾ ਹੀ ਉਹ ਦਿਨ ਹੈ 16 ਅਗਸਤ 1977 ਦਾ, ਜਦੋਂ ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਐਕਸੀਡੈਂਟ ਦੌਰਾਨ ਜਿਨ੍ਹਾਂ ਨੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਮੇਟਿਆ, ਉਹਨਾਂ ਦੀ ਪਵਿੱਤਰ ਯਾਦ ਮਨਾਈ ਜਾ ਰਹੀ ਹੈ। ਆਓ ਹੁਣ ਕੀਰਤਨ ਨਾਲ ਜੁੜਨਾ ਕਰੀਏ। ਇਸ ਦੇ ਨਾਲ ਇੱਕ ਬੇਨਤੀ ਕਰਾਂ ਕਿ ਬਾਹਰ ਬਰਾਂਡੇ ਦੇ ਵਿੱਚ ਵੋਮਨ ਲੀਗ ਵਾਲਿਆਂ ਵੱਲੋਂ ਇੱਕ ਟੇਬਲ ਲਗਾਇਆ ਗਿਆ ਹੈ। ਜਿਹੜੇ ਅਮੈਰੀਕਨ ਸਿਟੀਜਨ ਹਨ, ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਵੋਟ ਜਾਂ ਕਿਸੇ ਨੇ ਨਹੀਂ ਬਣਾਈ ਹੋਵੇ, ਉਹ ਕਿਰਪਾ ਕਰਕੇ ਉਹਨਾਂ ਨਾਲ ਸੰਪਰਕ ਕਰਕੇ ਆਪਣੀ ਵੋਟ ਰਜਿਸਟਰ ਕਰਾ ਸਕਦੇ ਹਨ। ਆਓ ਹੁਣ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਦੇ ਜਥੇ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਗੁਰੂ ਪਿਆਰੇ ਸਾਧ ਸੰਗਤ ਜੀ, ਕਿਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ ਪਰਿਵਾਰ ਵੱਲੋਂ ਸਤਿਕਾਰਯੋਗ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਬਾਰੇ, ਉਹਨਾਂ ਮਹਾਂਪੁਰਸ਼ਾਂ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਸ੍ਰੀ ਖੰਡਪਾ ਸਾਹਿਬ ਦੀ ਸੇਵਾ ਹੋਈ ਹੈ, ਉਸ ਤੋਂ ਬਾਅਦ ਜੋ ਕੀਰਤਨ ਦੇ ਦੀਵਾਨ ਸਜੇ ਹਨ, ਨਾਲ ਨਾਲ ਅੱਜ ਜੋ ਸੱਚਖੰਡ ਪਿਆਨਾ ਸਤਿਕਾਰਯੋਗ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਅਤੇ ਜੋ ਫਿਰ ਜੋ 30 ਤਰੀਕ ਨੂੰ ਚਾਰ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾਣੀ ਹੈ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਦਲਵਾਗ ਸਿੰਘ ਜੀ ਅਤੇ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਅੰਮ੍ਰਿਤ ਵੇਲੇ ਕੀਰਤਨ ਦੌਰਾਨ ਨਿਹਾਲ ਕੀਤਾ। ਹੁਣ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ, ਉਹ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਗੁਰੂ ਇਤਿਹਾਸ ਅੱਜ ਦਾ ਜੋ ਮਨਾਇਆ ਜਾ ਦਿਹਾੜੇ ਹਨ ਉਸ ਦੇ ਸੰਬੰਧ ਦੇ ਵਿੱਚ ਆਪ ਜੀ ਦੇ ਨਾਲ ਸਾਂਝ ਪਾਉਣਗੇ। ਭਾਈ ਸਾਹਿਬ ਤੋਂ ਉਪਰੰਤ ਜਿੱਥੇ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪੌਂਟਾ ਸਾਹਿਬ ਵਾਲੇ ਦੇ ਕੀਰਤਨੀ ਜਥੇ ਨੇ ਹਾਜ਼ਰੀ ਭਰਨੀ ਹੈ, ਉੱਥੇ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਉਹ ਪਹੁੰਚ ਰਹੇ ਹਨ। ਉਹਨਾਂ ਨੇ 1:30 ਦੇ ਕਰੀਬ ਹਾਜ਼ਰੀ ਭਰਨੀ ਹੈ। ਇਸ ਦੇ ਨਾਲ ਹੀ ਬੇਨਤੀ ਕਰਾਂ ਵੀ ਅਗਲੇ ਮਹੀਨੇ ਗੁਰਦੁਆਰਾ ਸਾਹਿਬ ਫਰੀ ਮਾਊਂਟ ਵਿਖੇ ਜੌਹਰੇ ਤੇਗ ਜੋ ਬੱਚਿਆਂ ਦਾ ਗੱਤਕੇ ਦਾ ਕੰਪਟੀਸ਼ਨ ਕਰਾਇਆ ਜਾ ਰਿਹਾ ਹੈ, 5 ਅਤੇ 6 ਸਤੰਬਰ ਨੂੰ ਇਸ ਸਥਾਨ ਦੇ ਉੱਤੇ ਹੋਵੇਗਾ, ਜਿੱਥੇ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦਾ ਯਤਨ ਕਰੋ। ਉੱਥੇ ਹੀ ਇਸ ਕੰਪੀਟੀਸ਼ਨ ਵਾਸਤੇ ਆਪਣੀਆਂ ਨੇਕ ਕਮਾਈਆਂ ਨੂੰ ਸਫਲ ਕਰਦਿਆਂ ਹੋਇਆ ਜਿੰਨਾ ਵੀ ਆਪ ਯੋਗਦਾਨ ਪਾ ਸਕਦੇ ਹੋ, ਬਾਹਰ ਟੇਬਲ ਲੱਗਾ ਹੈ ਪਾ ਸਕਦੇ ਹੋ, ਪਾਉਣ ਦਾ ਯਤਨ ਵੀ ਕਰਿਓ। ਆਓ ਹੁਣ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਹੁਣਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੇਵ ਉਪਮਾ ਮਹਾਨ ਜਾਗਤ ਜੋਤ ਜਪੈ ਨਿਸ ਬਾਸੁਰ ਗਰੀਬ ਨਿਵਾਜ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਈ ਭਾਈ ਆਖੋ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ।

ਯਤਨ ਕੀਤਾ ਜਾ ਰਿਹਾ। ਗੁਰੂ ਸਵਾਰੀ ਸੰਗਤ ਜੀ, ਅੱਜ ਗੁਰਮੁਖ ਪਰਿਵਾਰਾਂ ਵੱਲੋਂ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ

ਕਰ ਲਓ, ਜੋ ਮਰਜ਼ੀ ਕਰ ਲਓ, ਨਾਮ ਤੋਂ ਬਿਨਾਂ ਮੁਕਤ ਤੋਂ ਹੋਣਾ ਹੀ ਨਹੀਂ ਹੈ। ਤੇ ਨਾਮ ਜਪਾਉਣ ਵਾਸਤੇ ਜਿਹੜੇ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਪਰਮਾਤਮਾ ਨੇ ਦਰਗਾਹ ਤੋਂ ਭੇਜੀਆਂ ਹੁੰਦੀਆਂ ਨੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਾਂ ਸੰਤ ਬਾਬਾ ਅਜੀਤ ਸਿੰਘ ਜੀ ਜਾਂ ਹੋਰ ਮਹਾਂਪੁਰਖ ਬੇਅੰਤ ਬੇਅੰਤ ਹੋਏ ਨੇ ਜਿਨ੍ਹਾਂ ਨੇ ਕਮਾਈ ਕੀਤੀ ਹੈ, ਉਹਨਾਂ ਦਾ ਕਾਰਜ ਮੇਰੇ ਵਾਹਿਗੁਰੂ ਜੀ ਨੇ ਲਾਇਆ ਹੁੰਦਾ ਹੈ ਵੀ ਤੁਸੀਂ ਸਾਧ ਸੰਗਤ

ਅਸੀਂ ਦੇ ਦਿਆਂਗੇ ਮੁਕਤੀ, ਅਸੀਂ ਦੇ ਦਿਆਂਗੇ ਮੁਕਤੀ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇਕ ਰਾਮ, ਰਾਮ ਜੋ ਦਾਤਾ ਮੁਕਤ ਕਹੋ, ਸੰਤ ਜਪਾਵੈ ਨਾਮ। ਜਿਹੜੇ ਰੱਬ ਦੇ ਪਿਆਰੇ ਨੇ, ਹੈ ਦੋਨੋਂ ਇੱਕ ਹੀ ਨੇ। ਤੁਸੀਂ ਬਚਨ ਪੜ੍ਹਦੇ ਹੋ, ਹਰ ਹਰ ਜਨ ਦੂਈ ਏਕ ਹੈ, ਦੋ ਜਾਣੇ ਨੇ, ਪਰ ਜਪਦਿਆਂ ਜਪਦਿਆਂ ਜਪਦਿਆਂ ਜਪਦਿਆਂ ਉਹ ਮੇਰੇ ਵਾਹਿਗੁਰੂ ਜੀ ਦਾ ਰੂਪ ਹੀ ਹੋ ਜਾਂਦੇ ਉਹਨਾਂ ਵਿੱਚ, ਤੇ ਫਿਰ ਰੱਬ ਦੇ ਵਿੱਚ ਫਰਕ ਨਹੀਂ ਰਹਿ ਜਾਂਦਾ। ਜਿਵੇਂ ਕਲਗੀਧਰ ਪਾਤਸ਼ਾਹ ਜੀ ਕਹਿੰਦੇ, ਮੈਂ ਹੇਮਕੁੰਟ ਪਰਬਤ ਤੇ ਚੌਂਕੜਾ ਮਾਰੀ ਬੈਠਾ ਸੀ, ਆਪਣੀ ਕਥਾ ਖੁਦ ਬਖੁਦ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਪ ਲਿਖੀ ਹੈ। ਕਿਸੇ ਵੀ ਤਪਸਵੀ ਨੇ, ਕਿਸੇ ਅਵਤਾਰੀ ਪੁਰਸ਼ ਨੇ ਆਪਣੀ ਕਥਾ ਨੂੰ ਆਪ ਨਹੀਂ ਕਲਮ ਬੰਦ ਕੀਤਾ, ਕੇਵਲ ਤੋਂ ਕੇਵਲ ਦਸਵੇਂ ਪਾਤਸ਼ਾਹ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਨੇ ਆਪਣਾ ਖੁਦ ਬਖੁਦ ਆਪ ਇਤਿਹਾਸ ਲਿਖਿਆ ਹੈ। ਅਬ ਮੈਂ ਆਪਣੀ ਕਥਾ ਬਖਾਨਾ, ਤਪ ਸਾਧਤ ਜੇ ਵਿਦ ਮੋਹੇ ਆਨਾ, ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ, ਸਪਤ ਸ੍ਰਿੰਗ ਤੈ ਨਾਮ ਕਹਾਵਾ, ਪੰਡ ਰਾਜ ਜਹ ਜੋਗ ਕਮਾਵਾ, ਤਹਿ ਤਿਥੇ ਹਮ ਅਧਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਦੀ, ਜੋ ਕਾਲ ਦਾ ਵੀ ਕਾਲ ਕਰਨ ਵਾਲਾ ਹੈ। ਅਰਾਦੀ ਦਾ ਭਾਵ ਦੇਵੀ ਨਹੀਂ ਹੈ, ਮੇਰੇ ਵਾਹਿਗੁਰੂ ਜੀ ਨੂੰ ਭਾਵੇਂ ਮਾਂ ਕਰਕੇ ਪੁਕਾਰ ਲਓ ਤੇ ਭਾਵੇਂ ਪਿਤਾ ਕਰਕੇ ਪੁਕਾਰ ਲਓ, ਹਰ ਜੀ ਮਾਤਾ ਹਰ ਜੀ ਪਿਤਾ, ਚਾਹੇ ਉਹਨੂੰ ਮਾਂ ਕਰਕੇ ਆਵਾਜ਼ ਦੇ ਦਿਓ ਤੇ ਚਾਹੇ ਉਹਨੂੰ ਪਿਤਾ ਕਰਕੇ ਆਵਾਜ਼ ਦੇ ਦਿਓ, ਤਾਂ ਕਹਿੰਦੇ ਕਾਲ ਕਾਲ ਕਾ ਅਰਾਦੀ। ਇਹ ਬਿਦ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹੋਏ ਗਏ, ਦੋ ਤੋਂ ਇੱਕ ਰੂਪ ਹੋ ਗਏ। ਫਿਰ ਮਹਾਰਾਜ ਕਹਿਣ ਲੱਗੇ, ਮੈਂ ਆਪਣਾ ਸੁੱਤ ਤੋਹੇ ਨੀ ਬੋਚੋ, ਪੰਥ ਪਰਚਰ ਕਰ ਬੇ ਕੋ ਸਾਜਾ, ਜਹਾਂ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਤੇਵੇਂ ਜਿਹੜੇ ਰੱਬ ਦੇ ਪਿਆਰੇ ਸੰਤ ਮਹਾਤਮਾ ਨੇ, ਮਹਾਨ ਆਤਮਾ ਹੁੰਦੀਆਂ ਨੇ, ਮੇਰੇ ਵਾਹਿਗੁਰੂ ਜੀ ਦਾ ਜਪ ਜਪ ਕੇ ਨਾਮ, ਤਾਂ ਉਹਦਾ ਰੂਪ ਹੋ ਜਾਂਦੇ ਨੇ ਹਰ ਹਰ ਜਨ। ਇੱਥੇ ਹੀ ਸੀ ਨਾ ਜੀ, ਦੂਈ ਏਕ ਹੈ ਬਿਪ ਬੇਚਾਰ ਕਸ਼ਨਾ, ਕੋਈ ਫਰਕ ਨਹੀਂ, ਬਿਬ ਦੋ ਨਹੀਂ ਹੈ, ਉਹ ਤਾਂ ਇੱਕ ਬਣ ਗਏ ਨੇ, ਬਿਬ ਬੇਚਾਰ ਕਸ਼ਨਾ। ਫਿਰ ਦ੍ਰਿਸ਼ਟਾਂਤ ਦੇ ਦਿੱਤਾ ਬੜਾ ਪਿਆਰਾ, ਕਹਿੰਦੇ ਜਲ ਤੇ ਉਪਜ ਤਰੰਗ ਜਿਉਂ, ਬੇਸ਼ੱਕ ਪਾਣੀ ਚੋਂ ਤਰੰਗਾਂ ਉੱਠਦੀਆਂ ਨੇ, ਕਿਨਾਰੇ ਤੇ ਬੈਠਾ ਖਲੋਤਾ ਬੰਦਾ ਉਹਨੂੰ ਜ਼ਰੂਰ ਭੁਲੇਖਾ ਜਿਹਾ ਪੈ ਜਾਂਦਾ ਹੈ ਵੀ ਤਰੰਗਾਂ ਵੱਖਰੀਆਂ ਨੇ ਤੇ ਪਾਣੀ ਵੱਖਰਾ ਹੈ, ਪਰ ਇਹ ਕਦਾਚਿਤ ਨਹੀਂ ਹੁੰਦਾ, ਕਿਉਂਕਿ ਉਹ ਜਿਹੜੀਆਂ ਤਰੰਗਾਂ ਨੇ ਹੈ ਪਾਣੀ ਦਾ ਹੀ ਰੂਪ ਨੇ, ਤੇ ਜਿਹੜੇ ਨਾਮ ਜਪਣ ਵਾਲੇ ਨੇ ਉਹ ਰੱਬ ਦਾ ਹੀ ਤਾਂ ਰੂਪ ਹੋ ਜਾਂਦੇ ਨੇ। ਬਿਬ ਵਿਚਾਰ ਕਸ਼ ਨਾਹੇ ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੇ ਸਮਾਹੇ, ਉਹਦੇ ਵਿੱਚ ਹੀ ਉਹ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਨੇ, ਪਰ ਜਣਨ ਵਾਸਤੇ ਸੇਵਕ ਬਣਨ ਵਾਸਤੇ ਮਹਾਤਮਾ ਸੰਤ ਨੂੰ ਘਾਲਣਾ ਬਹੁਤ ਘਾਲਣੀ ਪੈਂਦੀ, ਤਾਂ ਰੱਬ ਦਾ ਰੂਪ ਹੁੰਦਾ ਹੈ। ਐਵੇਂ ਨਹੀਂ ਵੀ ਚਾਰ ਕੁ ਦਿਨ ਦੀ ਬਾਤ ਹੋ ਜਾਵੇ, ਵੀ ਚਾਰ ਕੁ ਦਿਨ ਗੁਰਦੁਆਰੇ ਆ ਕੇ ਵਾਹਿਗੁਰੂ ਵਾਹਿਗੁਰੂ ਕਰ ਲਿਆ, ਫਲ ਤਾਂ ਮਿਲਣਾ ਹੈ, ਵਿਅਰਥ ਨਹੀਂ ਜਾਣਾ, ਪਰ ਇਹ ਤੇ ਘਾਲਣਾ, ਘਾਲਦਿਆਂ ਘਾਲਦਿਆਂ ਫਿਰ ਕਿਤੇ ਕਿਰਪਾ ਬਣਦੀ ਹੈ, ਕਿਤੇ ਘਾਲਣਾ ਗੁਰੂ ਨਾਨਕ ਮਹਾਰਾਜ ਜੀ ਦੀ ਬਖਸ਼ਿਸ਼। ਦੇਖੋ ਮਹਾਰਾਜ ਕਹਿੰਦੇ, ਰਾਜ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ, ਇਹਦੇ ਇਉਂ ਘਲਣਾ ਘਲਣੀ ਪੈਂਦੀ ਹੈ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣ ਆਈ। ਇਹ ਤੇ ਤਪੱਸਿਆ ਕਰਦਿਆਂ ਕਰਦਿਆਂ ਫਿਰ ਉੱਥੇ ਬਾਤ ਪਹੁੰਚਦੀ ਹੈ ਮੇਰੇ ਵਾਹਿਗੁਰੂ ਜੀ ਤੱਕ, ਤਾਂ ਹੀ ਤਾਂ ਕਬੀਰ ਸਾਹਿਬ ਜੀ ਨੇ ਬਾਚਾ ਲਿਖਿਆ ਨਾ, ਕਬੀਰ ਰੋੜਾ ਹੋਏ ਰਹੋ ਬਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਮੈਂ ਕੇਵਲ ਰੱਬ ਦੇ ਪਿਆਰਿਆਂ ਦੀ ਬਾਤ ਪਾਉਣੀ, ਕੇਵਲ ਸ਼ਬਦ ਦੀ, ਮੇਰਾ ਕੰਮ ਹੁੰਦਾ ਬਾਣੀ ਦੀ ਕਥਾ ਕਰਨੀ, ਬਾਣੀ ਤੋਂ ਬਿਨਾਂ ਹਮੇਸ਼ਾ ਮੈਂ ਬੇਨਤੀ ਕਰਦਾ, ਕੋਈ ਕਥਾਵਾਂ ਨਹੀਂ ਹੁੰਦੀਆਂ, ਉਹ ਕਹਾਣੀਆਂ ਬਾਤਾਂ ਤੇ ਹੋ ਜਾਂਦੀਆਂ ਨੇ,

ਪਰ ਇਤਿਹਾਸ ਸੁਣਾਉਣਾ ਵੀ ਬੜਾ ਜ਼ਰੂਰੀ ਹੁੰਦਾ ਹੈ, ਪਰ ਕੇਵਲ ਨਿਰੋਲ ਗੁਰੂ ਕੀ ਅੰਮ੍ਰਿਤ ਬਾਣੀ। ਸੰਤ ਬਾਬਾ ਗੁਰੂ ਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਕਥਾ ਸੁਣ ਕੇ ਦੇਖੋ, ਉਹ ਤਾਂ ਕੇਵਲ ਨਿਰੋਲ ਬਾਣੀ ਦੀ ਕਥਾ ਚੱਲਦੀ ਹੈ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਕਥਾ ਸੁਣ ਕੇ ਦੇਖੋ, ਸੰਤ ਬਾਬਾ ਕਰਤਾਰ ਸਿੰਘ ਜੀ ਦੀ ਨਿਰੋਲ ਬਾਣੀ ਦੀ ਕਥਾ ਚੱਲਦੀ ਹੈ। ਕਬੀਰ ਰੋੜਾ ਹੋਏ ਰਹੋ ਬਾਟਕਾ, ਬਾਟ ਰਸਤੇ ਦਾ ਰੋੜਾ ਬਣ ਜਾ। ਵੀ ਜੇ ਸੰਤ ਬਾਨਾ ਹੀ, ਜੇ ਰੱਬ ਦਾ ਪਿਆਰਾ ਬਣਨਾ ਹੀ, ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਫਿਰ ਰੱਬ ਮਿਲ ਜਾਂਦਾ, ਰੱਬ ਦਾ ਰੂਪ ਹੋ ਜਾਵੇਗਾ, ਪਰ ਛਾਲ ਗਾਂ ਮਾਰਨੀ ਪੈਣੀ ਹੈ। ਆਪ ਤੁਸੀਂ ਕਹਿ ਦਿੰਦੇ ਜੀ ਫਲਾਨਾ ਬੰਦਾ ਮੇਰੇ ਰਸਤੇ ਦਾ, ਗੱਜ ਕੇ ਬੋਲੋ, ਰਸਤੇ ਦਾ ਰੋੜਾ। ਇਹਨੂੰ ਰੋੜੇ ਨੂੰ ਜਿੰਨਾ ਚਿਰ ਮੈਂ ਦੂਰ ਨਾ ਕੀਤਾ, ਉਨਾ ਚਿਰ ਮੇਰੀ ਜ਼ਿੰਦਗੀ ਖੁਸ਼ਹਾਲ ਨਹੀਂ ਬਣਨੀ, ਆਹ ਮੇਰੇ ਜੀਵਨ ਦਾ ਰੋੜਾ ਬਣ ਗਿਆ। ਤਾਂ ਫਿਰ ਕਬੀਰ ਸਾਹਿਬ ਜੀ ਅੱਗੇ ਆਂਸਰ ਆਪੇ ਹੀ ਦੇ ਦਿੰਦੇ ਨੇ, ਕਬੀਰ ਰੋੜਾ ਹੋਆ ਤੋ ਕਿਆ ਭਇਆ, ਪੰਥੀ ਰਾਈ ਨੂੰ ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮਾਂ ਖੇ। ਜਿਵੇਂ ਮਿੱਟੀ ਹੁੰਦੀ ਮਿੱਟੀ, ਮਿੱਟੀ ਵਰਗਾ ਬਣ ਜਾ, ਖੇ ਵਰਗਾ ਬਣ ਜਾ, ਆਪਣੇ ਆਪ ਨੂੰ ਜਨਾਉਣਾ ਹੀ ਨਹੀਂ ਹੈ, ਖਾਕ ਬਣ ਜਾ ਖਾਕ। ਫਿਰ ਵਿਚਾਰ ਕੀਤੀ, ਕਿਧਰੇ ਹਨੇਰੀ ਚੱਲਿਆ ਬੁੱਲਾ ਆਇਆ, ਹਨੇਰੀ ਚੱਲੇਗੀ ਮਿੱਟੀ ਘੱਟਾ ਉੱਡੇਗਾ, ਨੇਤਰਾਂ ਵਿੱਚ ਪੈ ਜਾਵੇਗਾ। ਫਿਰ ਕਹਿਣ ਲੱਗਿਆ ਗਾਂ ਹੋਰ ਤੁਰ, ਵੇਖੋ ਸੰਤ ਕਿੱਥੇ ਪਹੁੰਚਦਾ, ਕਿਵੇਂ ਘਲਣਾ ਘਲਦਾ ਹੈ। ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲੱਗ ਅੰਗ, ਹਰ ਜਣ ਐਸਾ ਚਾਹੀਏ ਜਿਉਂ ਪਾਨੀ ਸਰਭੰਗ। ਕਹਿੰਦੇ ਪਾਣੀ ਬਣ ਜਾ ਪਾਣੀ, ਇਹਦੇ ਪਾਣੀ ਤੋਂ ਗਾਂ ਵੀ ਜਾਣਾ ਪੈਣਾ। ਕਹਿੰਦੇ ਸਰਦੀ ਦੀ ਰੁੱਤ ਹੋਵੇ ਤੇ ਕਹਿੰਦੇ ਪਾਣੀ ਨੂੰ ਹੱਥ ਲਾਉਣ ਨੂੰ ਜੀ ਨਹੀਂ ਕਰਦਾ, ਹੱਥ ਕੁੰਡੇ ਹੋ ਜਾਂਦੇ ਨੇ, ਗਰਮੀ ਵਿੱਚ ਤੱਤਾ ਹੋ ਜਾਂਦਾ। ਕਹਿੰਦੇ ਕਬੀਰ ਪਾਨੀ ਹੋਆ ਤੋ ਕਿਆ ਭਇਆ, ਸੀਰਾ ਤਾਤਾ ਹੋਏ ਹਰ ਜਣ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਦਾ ਸੰਤ ਗੁਰਸਿੱਖ ਸੇਵਕ ਮਹਾਤਮਾ ਕਿਹੋ ਜਿਹਾ ਚਾਹੀਦਾ, ਦੰਬੀ ਤੇ ਪਖੰਡੀ ਨਹੀਂ ਚਾਹੀਦਾ, ਬਾਹਰਲੇ ਦਿਖਾਵੇ ਵਾਲਾ ਨਹੀਂ ਚਾਹੀਦਾ। ਬਾਹਰਲਾ ਲਿਬਾਸ ਤੇ ਸੱਜਣ ਦਾ ਵੀ ਬੜਾ ਸੋਹਣਾ ਲੱਗਦਾ ਸੀ, ਤੇ ਸੰਤ ਬਾਬਾ ਜੀਤ ਸਿੰਘ ਜੀ ਨੂੰ ਲਿਬਾਸ ਵੱਲੋਂ ਵੇਖ ਕੇ ਆਖੇਗਾ ਕੋਈ ਸੰਤ, ਆਖੇਗਾ ਸੰਤ ਕਿਵੇਂ ਉਹ ਰੂਹ ਜੁੜੀ ਹੋਈ ਹੈ। ਕਹਿੰਦੇ ਹਰ ਜਣ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਦਾ ਸੰਤ ਇਉਂ ਦਾ ਚਾਹੀਦਾ ਜਿਹੜਾ ਰੱਬ ਦਾ ਹੀ ਰੂਪ ਹੋ ਜਾਵੇ, ਜਿਹਦੀ ਰਸਨਾ ਤੇ ਮੇਰਾ ਰੱਬ ਵੱਸਦਾ ਹੋਵੇ, ਤੇ ਉਹਨਾਂ ਸੰਤਾਂ ਵਾਸਤੇ ਮੇਰੇ ਸਹਿਬਾਂ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਚਨ ਨੇ, ਜਿਨ੍ਹਾਂ ਨੂੰ ਮੇਰਾ ਵਾਹਿਗੁਰੂ ਆ ਮਾਤ ਲੋਕ ਵਿੱਚ ਨਾਮ ਜਪਾਉਣ ਵਾਸਤੇ ਭੇਜਦਾ, ਉਹ ਜਨਮ ਮਰਨ ਤੋਂ ਰਹਿਤ ਹੁੰਦੇ ਨੇ। ਉਹਨਾਂ ਦੇ ਘਰ ਦੇ ਵਿੱਚ ਖਾਲਸਾ ਜੀ, ਉਹਨਾਂ ਦੇ ਘਰ ਦੇ ਵਿੱਚ

ਨੂੰ ਜਪਾਉਂਦੇ ਨੇ। ਗੁਰੂ ਕੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਭਰਪੂਰ ਬਾਚਾ ਨੇ, ਭਾਗ ਠੜੇ ਹਰ ਸੰਤ ਤੁਮਾਰੇ। ਹਾਂਜੀ।

ਮਰਨ ਦੋਹਾਂ ਦੇ ਵਿੱਚ ਨਹੀਂ ਹੈ, ਨਾ ਜਨਮ ਤੇ ਨਾ ਮਰਨ, ਕਿਉਂ ਉਹਨਾਂ ਨੇ ਜਪ ਜਪ ਕੇ ਨਾਮ ਮੇਰੇ ਵਾਹਿਗੁਰੂ ਜੀ ਦਾ ਤੇ ਬੰਧਨਾਂ ਤੋਂ ਮੁਕਤ ਹੋ ਗਏ ਨੇ। ਧੰਨ ਧੰਨ ਧੰਨ ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸੁਭਾਉ ਜਨ ਕੈ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ।

0: जन तेरे सेवक जेड़े ने तेरे प्यार वाले जेड़े ने गरीब नवाज उन्हां दे मैनूं दीदार दे दे। संतां दे विच की गुण हुंदा है, उन्हां दा जीवन किहो जिहा हुंदा जे हों बलहारी संतन तेरे जिन काम क्रोध लोभ पीठा जियो, जिन्हां ने विकारां नूं पी दिता खत्म कर दिता। गुरु के प्यारिया ने भाई दिलबाग सिंह ने शब्द की आरंभता कितों की सी, संतां को मत कोई, उन्होंने खीरली टेक जाके ली सी, कोट पंच सिकदारा वो सारे दे सारे बोल मैनू सुनाउण दी लोड़ नहीं, तुहानू पता है। खीर ते जाके उन्होंने कहा संतां को मत कोई निंदो, संत राम है एको, कहो कबीर मैं सो गुर पाया, जाका नाओ बब्बे को, ज्ञान मिल गया नाम मिल गया है। तो महाराज कहिंदे ने हों बलहारी संतन तेरे जिन काम क्रोध लोभ पीठा जियो, तू निरवैर संत तेरे निर्मल, जिन देखे सब उतरे कलमल, जिन्हां दे दीदार कीतियां पाप नाश हो जांदे ने। संत बाबा जीत सिंह जी अंसाली वालियां दे संबंध विच अज जोड़ मेला है, महापुरख बैठे ने, कहिंदे अपनी मौज दे विच ते सामने दरख्त ते घुग्गी आ के बैठ गई। जिस वेले घुग्गी ने बोल बोले ना महापुरखां दे जीवन, छोटी जिहा बच्चा लिखिया है, वह जिस वेले बोली तां लागे सेवादार सिंह बैठा है, उहनू कहिंदे वी इह की बोलदी है, वह कहिंदा महापुरखो तुहाडी रमज तुहानू ही पता होवेगी, मैनू नहीं यह पता की बोलदी है। वह फिर बोल बोली, जिहड़े रब दे प्यारे हुंदे ने उह सब कुछ जाण लैंदे ने, सब कुछ पता हुंदा है। जदों तीजी वार सतपुरशां ने वचन किया, कहन लगे भी की बोलदी है सिंघा, कहन लगा मैनू पता कोई नहीं है, कह लगिया लागे भामिया पिंड है ना, यह घुग्गी बोलदी है भी भामिया पिंड ने उजड़ जाना। आखो सतनाम श्री वाहिगुरु, पिंड ने उजड़ जाना। तो कह लगे बेनती की महापुरखो, फिर पिंड वसदा भी रह जाता, जन्म मरण दोहू मैं नाही जन पर उपकारी आए, जी दान दे भगती लाइन हर स्यों लैण मिलाए। कह लगे महापुरखो फिर वसदा भी रह जाना चाहिए, कहिंदे हां पर उपकार वास्ते साडियां सेवावां लगियां, वसदा रह जाना चाहिए। कह लगे सतपुरशो कादे द्वारे वसदा रहेगा, कह लगे भी पिंड दे विच गुरुद्वारा साहिब विखे अमृत बाणी आदि गुरु ग्रंथ साहिब जी दी रब्बी बाणी दे प्रवाह चला देवो। आखो सतनाम श्री अखंड पाठ साहिब प्रारंभ करवा दिओ, बाणी दे आरंभ करवा दिते। कह लगे पहला पाठ महापुरखो तुहाडे वलों आरंभ करवा दिओ, कहिंदे हां साडे वलों आरंभ करवा दिओ। अगला पाठ नगर वलों कर दिता, तीजा पाठ पाठी सिंघां ने अपनी मौज विच आरंभ कर दिता। लगातार पाठां दी लड़ी जिहड़ी सी उह चलदी रही, कुझ क दिन लंघे ने तां भामियां पिंड नूं चार छफेरे घेरा पै गया, पुलिस दा चार छफेरे घेराबंदी हो गई है। इथों तक आवाज पै गई, दो सिंघ मौजूद सन, बाकी पाठी सिंघ घरां नूं चले गए भी पाठ दी आरंभता चली है, बाद विच ड्यूटी मुताबक आ जावांगे। जिस वेले चार छफेरे घेरा पै गया ना गुरु खालसा जी, ता अनाउंस हो गई भी पिंड तो ना ते कोई बाहर जावेगा ते ना पिंड तो कोई अंदर आवेगा। चार छफेरे सीलबंदी हो गई, सारे पिंड की तलाशी लैनी शुरू कर दिती। चलदिया चलदिया नगर विच एक खूह है, वो सारे दा सारा खूह जिहड़ा सी ना वो असले दे नाल ग्रनेटां दे नाल भरिया होया सी, समें मुताबक जिवें साडे सिंघ सेवा टहल करदे आए ने, जिन्हां ने जाना वारियां ने, इदां दा कोई असला पिया होया सी, उहदी मनियाद भुग चुकी सी। कुदरत वालों देखो बाणी किवें आके महापुरखां दे बोल पूरे हो जांदे ने, एवें नहीं कहिंदे प्रभु जी बस है साध की रसना, कहिंदे जिस वेले चलदिया चलदिया खूह कोल पते पहुंचे ते पता लग गया भी इत्थे खूह विच असला पिया होया, वो सारे दा सारा जिहड़ा असला सी ना वो सारे दा सारा उत्थे ही नष्ट कर दिता। अगर जे वह समा ना बनता तो वह अपने आप चल जाना सी, ते भामिया पिंड नूं अग ला के तबाही वच जानी सी। गुरु की अमृत बाणी द्वारे महापुरशां ने नगर दी कल्याण कर दिते, यही रब दे प्यारियां दे विच नाम द्वारे खूबियां हुंदियां ने। ता महाराज कहिंदे ने जिहड़े रब दे प्यार वालियां बख्शियां रूहां हुंदियां ने उहनां नूं आत्मा दा ज्ञान हो जांदा है। पर एक बात जरूर है, पर गुरु सवारी संगत जी कईयां नूं सत संगत जिहड़ा ना रब दे प्यारियां दा वो चंगा नहीं जे लगता, मैनूं माफ कर दिओ। मैं सवेरे अमृत वेले वचन कहे सी, ਤੁਹਾਨੂੰ ਬਹੁਤ ਵਾਰ ਮੈਂ ਦ੍ਰਿਸ਼ਟਾਂਤ ਦਿੱਤਾ, ਕਈ ਵਾਰ ਨਵੇਂ ਨਵੇਂ ਸਿੱਖ ਆਉਂਦੇ ਨੇ, ਅਸਲੀ ਸੋਨਾ ਹੁੰਦਾ ਤਾਂ ਨਕਲੀ ਬਣਦਾ ਹੈ, ਅਸਲੀ ਫੁੱਲ ਹੁੰਦਾ ਹੈ ਤੇ ਨਕਲੀ ਬਣਦਾ ਹੈ। ਸਭ ਤੋਂ ਪਹਿਲਾਂ ਅਸਲ ਚੀਜ਼ ਤੋਂ ਬਿਨਾਂ ਨਕਲ ਕਦੇ ਵੀ ਨਹੀਂ ਜੇ ਬਣਦੀ, ਜੋ ਮਰਜ਼ੀ ਕਰ ਲਓ। ਤੁਸੀਂ ਸਿਆਣੇ ਬੈਠੇ ਹੋ, ਦੱਸੋ ਨਕਲ ਕਿੱਦਾਂ ਬਣ ਜੂ? ਅਸਲੀ ਹੋਊ ਤਾਂ ਨਕਲੀ ਬਣੂ। ਅਸਲੀ ਰੱਬ ਦੇ ਪਿਆਰੇ ਹੁੰਦੇ ਨੇ, ਪਰ ਉਹਨਾਂ ਦੀ ਅਜੋਕੇ ਸਮੇਂ ਵਿੱਚ ਨਕਲ ਵੀ ਹੋ ਜਾਂਦੀ ਹੈ। ਤੇ ਜਦੋਂ ਆਪਾਂ ਨਕਲੀਆਂ ਦਾ ਜੀਵਨ ਵੇਖਦੇ ਹਾਂ ਨਾ, ਤੇ ਆਪਾਂ ਅਸਲੀਆਂ ਨੂੰ ਵੀ ਨਿੰਦਣਾ ਸ਼ੁਰੂ ਕਰ ਦਿੰਦੇ ਹਾਂ। ਇੱਕ ਮੈਂ ਇੱਕ ਬਿੱਤ ਸੁਣਾਉਣ ਲੱਗਾ, ਬੜਾ ਪਿਆਰਾ ਬਿੱਤ ਜੇ ਭਾਈ ਸਾਹਿਬ, ਭਾਈ ਗੁਰਦਾਸ ਸਿੰਘ ਜੀ ਦਾ। ਕਹਿੰਦੇ, ਮਾਣ ਸਰ ਜੋ ਬੈਠਾਈਏ ਲੈ ਜਾਏ ਬਗ, ਮੁਕਤਾ ਅਮੋਲ ਤਾਂ ਜਮੀਨ ਬੀਨ ਖਾਤ ਹੈ। ਇੱਕ ਵਾਰ ਤੁਸੀਂ ਆਖੋਗੇ ਜੀ ਸਤਨਾਮ ਸ਼੍ਰੀ, ਗੱਜ ਕੇ ਬੋਲੋ, ਸਾਰੇ ਸਿੰਘ ਬੋਲੋ, ਮਾਈਆਂ ਭਾਈ ਸਭ ਬੋਲੋ ਸਤਨਾਮ ਸ਼੍ਰੀ। ਕਹਿੰਦੇ ਮਾਨ ਸਰੋਵਰ ਤੇ ਬਗਲੇ ਨੂੰ ਲੈ ਜਾਈਏ। ਹਾਂਜੀ, ਮਾਨ ਸਰੋਵਰ ਤੇ ਕਿਹਨੂੰ ਖੜੀਏ? ਬਗਲੇ ਨੂੰ। ਤੇ ਉੱਥੇ ਬਿਠਾ ਕੇ ਉਹਨੂੰ ਕਹੀਏ ਵੀ ਤੂੰ ਮਾਨ ਸਰੋਵਰ ਤੇ ਆ ਗਿਆ ਭਾਈ ਸੱਜਣਾ, ਇੱਥੇ ਮੋਤੀ ਚੁਗ ਲਾ, ਇੱਥੇ ਮੋਤੀ ਚੁਗ ਲਾ। ਪਰ ਬਗਲੇ ਦਾ ਖਾਣਾ ਕੀ ਹੈ? ਮੀਨ ਬੀਨ ਖਾਤ ਹੈ, ਮੀਨ ਬੀਨ ਖਾਤ ਹੈ। ਆ ਤੇ ਗਿਆ ਮਾਨ ਸਰੋਵਰ ਤੇ, ਮੀਨ ਬੀਨ, ਮੀਨ ਮੱਛੀਆਂ, ਬੀਨ ਮਿੰਜ ਚੁਣਨਾ। ਮਾਨ ਸਰੋਵਰ ਤੇ ਆ ਕੇ ਵੇ ਮੱਛੀਆਂ ਹੀ ਚੁਣ ਚੁਣ ਕੇ ਖਾਂਦਾ। ਮੈਨੂੰ ਮਾਫ ਕਰ ਦਿਓ, ਕਈ ਜਸ ਸੁਣਦੇ ਸੁਣਦੇ ਮੱਛੀਆਂ ਹੀ ਚੁਗਦੇ ਰਹਿੰਦੇ ਨੇ, ਲਾਹਾ ਨਹੀਂ ਲੈ ਕੇ ਜਾਂਦੇ। ਮਾਨ ਸਰ ਜੋ ਬੈਠਾਈਏ ਲੈ ਜਾਏ ਬਗ, ਮੁਕਤਾ ਅਮੋਲ ਤਾ ਜਮੀਨ ਬੀਨ ਖਾਤ ਹੈ। ਦੂਜਾ ਬੋਲ ਜੀ, ਆਸ ਥਨ ਐੜਾ ਸੱਸਾ ਥੱਥਾ ਨੰਨਾ। ਆਸ ਥਨ, ਆਸ ਥਨ ਪਾਣ ਕਰਬੇ ਕੋ ਜੋ ਲਗਾਈਏ ਜੋਕ। ਫਿਰ ਸੁਣਿਓ ਜੀ, ਆਸ ਥਨ ਪਾਣ ਕਰਬੇ ਕੋ ਜੋ ਲਗਾਈਏ ਜੋਕ, ਪੀਵਤ ਨਾ ਪੈ ਲੈ ਲਉ ਅੱਚਾ ਆਘਾਤ ਹੈ। ਮੱਝ ਦਾ ਬਹਾਨਾ ਤੁਸੀਂ ਜਾਣਦੇ ਹੋ, ਉਹਦੇ ਥਣ ਜਾਣਦੇ ਹੋ, ਤੇ ਉਹਨੂੰ ਜੋਕ ਲਾ ਦਈਏ ਥਣ ਦੇ ਬਿਲਕੁਲ ਕੋਲ ਲਾਈਏ ਵਿਚਕਾਰ ਜਿੱਥੋਂ ਦੁੱਧ ਦੀਆਂ ਧਾਰਾਂ ਨਿਕਲਦੀਆਂ ਨੇ, ਵੀ ਉਹਨੂੰ ਜੋਕ ਨੂੰ ਕਹੀਏ ਵੀ ਤੂੰ ਐਂ ਕਰ, ਇੱਥੇ ਦੁੱਧ ਹੀ ਦੁੱਧ, ਦੁੱਧ ਪੀ ਲਾ, ਹੈ ਦੁੱਧ ਕੋਲ ਹੈ। ਪਰ ਬਦਕਿਸਮਤੀ ਐਸੀ ਹੈ, ਲੈ ਲਉ ਅੱਚੇ ਆਘਾਤ ਹੈ, ਉਹ ਲਹੂ ਪੀ ਪੀ ਕੇ ਰੱਜਦੀ ਹੈ ਦੁੱਧ ਕੋਲ ਹੀ ਜੇ, ਨਾਮ ਸਾਡੇ ਕੋਲ ਹੀ ਜੇ, ਦੁੱਧ ਪੀ ਦੁੱਧ ਲੈਂਦਾ ਨਹੀਂ ਹੈ ਨਾਮ ਰੂਪੀ, ਤੇ ਲਹੂ ਪੀ ਜਾਂਦਾ ਨਿੰਦਿਆ ਰੂਪੀ। ਪੀਵਤ ਨਾ ਪੈ ਲੈ ਲਹੂ ਅੱਚੇ ਆਘਾਤ ਹੈ। ਤੀਜਾ ਬੋਲ ਕਹਿੰਦੇ ਨੇ, ਕਹਿੰਦੇ ਪਰਮ ਸੁਗੰਧੀ ਪਰ ਮਾਖੀ ਨਾ ਰਹਿਤ ਰਾਖੀ, ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ। ਜਿੱਥੇ ਸਾਫ਼ ਸੁਥਰੀ ਜਗ੍ਹਾ ਹੋਵੇਗੀ, ਬਿਲਕੁਲ ਸਫਾਈ ਹੋਵੇਗੀ, ਉੱਥੇ ਮੱਖੀਆਂ ਨਹੀਂ ਆਉਂਦੀਆਂ, ਉੱਥੇ ਦੁਰਗੰਧੀ ਨਹੀਂ ਆਉਂਦੀ, ਉੱਥੇ ਤਾਂ ਖੁਸ਼ਬੂ ਆਉਂਦੀ ਹੈ। ਪਰਮ ਸੁਗੰਧੀ ਪਰ ਮਾਖੀ ਨਾ ਰਹਿਤ ਰਾਖੀ, ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ। ਤੇ ਜਿੱਥੇ ਦੁਰਗੰਧੀ ਹੋਵੇ ਉੱਥੇ ਮੱਖੀਆਂ ਭਿੰਨ ਭਿੰਨ ਕਰਦੀਆਂ ਨੇ, ਉੱਡਦੀਆਂ ਹੀ ਨਹੀਂ ਆ। ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ। ਚੌਥਾ ਬੋਲ ਕਹਿੰਦੇ ਨੇ, ਜੈਸੇ ਗੱਜ, ਗੱਜ ਨਾਮ ਹੁੰਦਾ ਜੀ ਹਾਥੀ ਦਾ, ਜੈਸੇ ਗੱਜ ਮੱਜਣ, ਮੱਜਣ ਹੁੰਦਾ ਜੀ ਇਸ਼ਨਾਨ ਕਰਨਾ। ਦੋ ਬੋਲ ਆਉਂਦੇ ਨੇ ਮੱਜਣ ਤੇ ਇਸ਼ਨਾਨ, ਅਰਥ ਦੋਨਾਂ ਦੇ ਵੱਖਰੇ ਵੱਖਰੇ ਨੇ। ਮੱਜਣ ਦਾ ਅਰਥ ਹੁੰਦਾ ਜਿਵੇਂ ਤੁਸੀਂ ਕਈ ਵਾਰ ਸੱਚਖੰਡ ਹਰਿਮੰਦਰ ਸਾਹਿਬ ਜਾਓ ਨਾ, ਤੇ ਕਈ ਸਿੰਘਾਂ ਨੂੰ ਤੁਸੀਂ ਵੇਖੋਗੇ ਕੇਸੀ ਸਮੇਤ ਹੀ ਡੁਬਕੀ ਮਾਰਦੇ ਨੇ ਸਰੋਵਰ ਦੇ ਵਿੱਚ, ਜਿਹੜਾ ਪੂਰੇ ਦਾ ਪੂਰਾ ਸਰੀਰ ਡੁੱਬ ਜਾਣਾ ਉਹਨੂੰ ਕਹਿੰਦੇ ਨੇ ਮੱਜਣ, ਤੇ ਜਿਹੜਾ ਖਾਲੀ ਖਾਲੀ ਪਿੰਡੇ ਪੁੰਡੇ ਦੇ ਪਾਣੀ ਹੈ ਤੇ ਰੋਜ਼ ਰੋਜ਼ ਪਾ ਲਿਆ ਉਹਨੂੰ ਕਹਿੰਦੇ ਜੀ ਕਰ ਲਿਆ ਇਸ਼ਨਾਨ। ਜੈਸੇ ਗੱਜ ਮੱਜਣ, ਉਹਦਾ ਸਿਰ ਜਿਹੜਾ ਪਾਣੀ ਵਿੱਚ ਡੁਬਕੋ ਦਈਏ, ਜੈਸੇ ਗੱਜ ਮੱਜਣ ਕੇ ਡਾਰ ਤੈ ਸ਼ਾਰ ਸਿਰ, ਤਾਂ ਫਿਰ ਉਸ ਤੋਂ ਬਾਅਦ ਕੀ ਕਰਦਾ ਜੀ ਉਹ ਸੁੰਡ ਦੇ ਨਾਲ ਫੇਰ ਮਿੱਟੀ ਆਪੇ ਪਾਉਂਦਾ ਹੈ। ਜੈਸੇ ਗੱਜ ਮੱਜਣ ਕੇ ਡਾਰ ਤੈ ਸ਼ਾਰ ਸਿਰ, ਸੰਤਨ ਕੈ ਦੋਖੀ ਸਤ ਸੰਗ ਨਾ ਸੁਹਾਤ ਹੈ। ਤੇ ਜਿਹੜੇ ਰੱਬ ਦੇ ਪਿਆਰਿਆਂ ਦੇ ਦੋਸ਼ੀ ਆ ਨਾ, ਉਹ ਤੇ ਨਿੰਦਿਆ ਕਰਨ ਵੱਲੇ ਹੀ ਲੱਗੇ ਰਹਿੰਦੇ ਨੇ, ਉਹਨਾਂ ਨੂੰ ਹੋਰ ਕੋਈ ਮਤਲਬ ਨਹੀਂ ਜੀ ਹੋਇਆ ਕਰਦਾ। ਇਸ ਕਰਕੇ ਗਰੀਬ ਬਨਵਾ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਪੜ੍ਹ ਗਏ ਨੇ ਰਾਗੀ ਸਿੰਘ, ਸ਼ਬਦ ਸੁਣਾ ਕੇ ਤੇ ਮੈਂ ਥੋੜਾ ਥੋੜਾ ਵਾਪਸ ਆ ਰਿਹਾ ਸਮਾਪਤੀ ਵੱਲੇ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ, ਅਖੀਰਲਾ ਸ਼ਬਦ ਪੜ੍ਹਿਆ ਸੀ ਰਾਗੀ ਸਿੰਘਾਂ ਨੇ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ। ਪਹਿਲਾਂ ਪਾਈ ਹੈ ਪੱਪਾ ਤੇ ਫਿਰ ਭੱਬਾ ਇਹੋ ਮਨ ਤੇਰਾ ਭਾਈ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਹਾ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੌਕੋ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾ ਕਰੇ ਗੋ, ਜੋ ਫਾਟਿਓ ਸਗਲੋ ਲੇਖਾ ਮਹਾ ਆਨੰਦ, ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ, ਤਉ ਨਾਨਕ ਹਰ ਸਿਉ ਮਨ ਮੰਨਿਆ, ਰੰਗ ਰਤੇ ਬਿਸਮਾਦੇ ਸੰਤਨ ਕਾ ਦਾਨਾ ਰੁਖਾ। ਭਾਈ ਲਾਲੋ ਸੰਤ ਜਿਹਦੇ ਘਰ ਗੁਰੂ ਨਾਨਕ ਗਏ ਨੇ, ਕਹਿੰਦੇ ਰੁੱਖਾ ਹੀ ਪ੍ਰਸ਼ਾਦਾ ਸੁਖਾ ਦੇ ਕੋਦਰੇ ਦਾ, ਉਹਦੇ ਵਿੱਚ ਹੀ ਅੰਮ੍ਰਿਤ ਰਸ ਆਇਆ। ਦੂਜੇ ਪਾਸੇ ਮਲਕ ਖੀਰ ਪੂੜੇ ਪੂੜੀਆਂ ਚੱਲ ਰਹੀਆਂ ਨੇ, ਸਾਹਿਬ ਕਹਿੰਦੇ ਤੇ ਲਹੂ ਨਿਚੋੜਿਆ ਈ ਗਰੀਬਾਂ ਦਾ, ਸੰਤਨ ਕਾ ਦਾਨਾ ਰੁਖਾ। ਸੋ ਸਰਬ ਨਿਧਾਨ ਗ੍ਰਹਿ ਸਾਕਤ ਛੱਤੀ ਪ੍ਰਕਾਰ, ਤੇ ਬਿਖੂ ਸਮਾਨ ਭਗਤ ਜਨਾ ਕਾ ਲੂਗਰ, ਓਡ ਨਗਨ ਨਾ ਹੋਈ, ਸਾਕਤ ਸਿਰ ਪਾਉ ਰੇਸ਼ਮੀ, ਪੈਰਤ ਪਤ ਖੋਈ, ਸਾਕਤ ਸਿਉ ਮੁਖ ਜੋਰੀਐ, ਅਦ ਬੀਚੋ ਟੂਟੈ, ਹਰ ਜਨ ਕੀ ਸੇਵਾ ਜੋ ਕਰੇ। ਇਤ ਉਤੈ, ਇਤ ਉਤੈ, ਇੱਧਰ ਤੇ ਉਧਰ ਛੁਟਕਾਰਾ ਹੋ ਜਾਂਦਾ ਜੇ। ਗੁਰੂ ਸਵਾਰੀ ਸੰਗਤ ਜੀ, ਸੰਤ ਬਾਬਾ ਜੀਤ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਢਿੰਡਰਾਂ ਵਾਲੇ, ਅੱਜ ਮਹਾਂਪੁਰਖਾਂ ਦੇ ਦਿਹਾੜੇ ਮਨਾਏ ਜਾ ਰਹੇ ਨੇ। ਅੱਜ ਨਾਲ ਦੀ ਨਾਲ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਵੀ ਹੈ। ਭਾ ਦੋਏ ਭਰਮ ਭੁਲਾਣੀਆਂ, ਸੁਣੋ, ਭਾ ਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ ਨਾਮ ਤੋਂ ਬਿਨਾਂ ਲੱਖਾਂ ਯਤਨ ਕਰ ਲੋ ਕਾਰਜ ਰਾਸ ਨਹੀਂ ਆਉਣਾ। ਧਰਜੀ ਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੇ, ਸੁਖ ਦਾਤਾ ਪੈ ਭੰਜਨੋ ਤੇ ਸਾਗੈ ਕਰ ਅਰਦਾਸ, ਮੇਹਰ ਕਰੇ ਜੇ ਮਿਹਰਵਾਨ ਤਾਂ ਕਾਰਜ ਆਵੇ। ਧਰਨ ਸੁਵਨੀ ਖੜ ਰਤਨ ਜਿਹੜਾ ਵੀ ਅਰ ਪ੍ਰੇਮ ਪੁਰਖ ਮਨ ਉੱਠਾ, ਸਭੇ ਕਾਜ ਸੁਹਿਲੜੇ ਥੀਏ ਗੁਰੂ ਨਾਨਕ, ਗੁਰਪੂਰਾ ਜਿਨ ਸਿਮਰਿਆ ਸਈ ਭਏ ਨਿਹਾਲ, ਨਾਨਕ ਨਾਮ ਆਰਾਧਨਾ ਕਾਰਜ ਆਵੇ, ਫਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ। ਲੱਖ ਸਿੰਗਾਰ ਬਹੁਤ ਪ੍ਰਮਾਣ ਹੋ ਗਏ ਨੇ, ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ, ਜਿਤ ਦਿਨ ਦੇਹ ਬਿਣ ਸਸੀ ਤਿਤ ਵੇਲ ਕੈਸਣ, ਪ੍ਰੇਤ ਪਕੜ ਚਲਾਇਣ ਦੂਤ ਜਮ, ਕਿਸੇ ਨ ਦੇਨੀ ਭੇਤ, ਛੱਡ ਖੜੋਤੇ ਖਿਣੈ ਮਾਹੇ ਜਿਣ ਸਿਉ ਲੱਗਾ ਹੇਤ, ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇਤ, ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ, ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ, ਸੇ ਭਾ ਦੋਏ ਨਰਕ ਨ ਪਾਈ ਹੈ ਗੁਰ ਰੱਖਣ ਵਾਲਾ ਹੇਤ, ਜਿਣ ਜਿਣ ਨਾਮ ਧਿਆਇਆ ਤਿਨਕੇ ਕਾਜ ਸਰੇ। ਤਾਂ ਅੰਤ ਵਿੱਚ ਗਰੀਬ ਬਨਵਾਸ ਜੀ ਕਹਿੰਦੇ, ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਵੀ ਹੈ, ਉਹ ਵੀ ਆਪ ਸੰਗਤਾਂ ਨੇ ਬਹੁਤ ਪਿਆਰ ਵਿੱਚ ਮਨਾਉਣ ਦਾ ਯਤਨ ਕੀਤਾ। ਸਤਿਗੁਰੂ ਜੀ ਰਹਿਮਤਾਂ ਕਰਨ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋ ਜਾਵਣ ਜੀ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਅਪ ਹੈ ਮੇਲੇ। ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਬੇਅੰਤ ਭੁੱਲਾਂ ਦੀਆਂ ਮਾਫੀਆਂ, ਸਭ ਸੰਗਤਾਂ ਗੁਰੂ ਸ਼ਬਦ ਨਾਲ ਜੁੜ ਕੇ ਜਾਗਤ ਜੋਤ ਜਪੈ ਨਿਸ ਬਾਸਰ, ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨਾਲ ਸ਼ਬਦ ਨਾਲ ਜੁੜ ਕੇ ਜੀਵਨ ਦਾ ਪਾਰ ਉਤਾਰਾ ਕਰਨ ਦਾ ਯਤਨ ਕਰਦੇ ਹੋ, ਇਸੇ ਤਰ੍ਹਾਂ ਯਤਨ ਜਾਰੀ ਰਹਿਣਾ ਚਾਹੀਦਾ ਹੈ। ਸਭ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ, ਬਹੁਤ ਪਿਆਰ ਵਿੱਚ ਅੰਮ੍ਰਿਤ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਅਗਲਾ ਪ੍ਰੋਗਰਾਮ ਸਤਿਕਾਰਯੋਗ ਸਿੰਘ ਸਾਹਿਬ ਜੀ, ਸਕੱਤਰ ਸਾਹਿਬ ਜੀ ਪਾਸੋਂ ਸਰਵਣ ਕਰੋਗੇ, ਦਾਸ ਨਾਲ ਪਾਓਗੇ ਫਤਿਹ ਦੀ ਸਾਂਝ। ਸੰਗਣਾ ਨਹੀਂ ਜੇ, ਗੱਜ ਕੇ ਫਤਿਹ ਬੁਲਾਇਆ ਕਰੋ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ। ਦੇਖੋ ਹਜ਼ੂਰ ਸਾਹਿਬ ਕਿਵੇਂ ਫਤਿਹ ਬੁਲਾਈ ਜਾਂਦੀ ਹੈ। ਸਭ ਮਾਈ ਭਾਈ ਆਖਿਆ ਕਰੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸਨਮੁਖ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ, ਜਿਨ੍ਹਾਂ ਨੇ ਜਿੱਥੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਹੱਲ ਕੀਤਾ, ਉੱਥੇ ਹੀ ਜਿਨ੍ਹਾਂ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾ ਰਹੀ ਹੈ, ਉਹਨਾਂ ਦੇ ਜੀਵਨ ਬਾਰੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਾਂਗਾ ਕਿ ਜਿਵੇਂ ਕਿ ਆਪ ਜੀ ਨੂੰ ਪਤਾ ਹੋਵੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਤਿਹਾਸ ਨੂੰ ਸੁਣਨਾ, ਇਤਿਹਾਸ ਨੂੰ ਪੜ੍ਹਨਾ, ਪਰ ਜੋ ਆਪਣੇ ਅੱਖਾਂ ਦੇ ਨਾਲ ਵੇਖਣਾ ਹੋਵੇ, ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਭਾਈ ਅਮਰਿੰਦਰ ਸਿੰਘ ਹੋਣਾ ਨੇ, ਜਸਕਰਨ ਸਿੰਘ ਹੋਣਾ ਨੇ ਕੋਸ਼ਿਸ਼ ਕੀਤੀ ਸੀ ਕਿ ਇਤਿਹਾਸ ਨੂੰ ਪੜ੍ਹਦੇ ਅਤੇ ਦਿਖਾਇਆ ਜਾਵੇ ਕਿ ਸਾਡੇ ਸਿੱਖਾਂ ਦੀਆਂ ਜੋ ਕੁਰਬਾਨੀਆਂ ਸਨ ਜਾਂ ਉਹਨਾਂ ਦੀਆਂ ਜੋ ਸ਼ਹਾਦਤਾਂ ਸਨ, ਕਿਵੇਂ ਭਾਈ ਤਾਰੂ ਸਿੰਘ ਦੀ ਖੋਪਰੀ ਲਿਖੀ ਆ, ਉਸ ਚੀਜ਼ ਨੂੰ ਉਹਨਾਂ ਨੇ ਇੱਕ ਬਹੁਤ ਹੀ ਸੱਚੇ ਢੰਗ ਦੇ ਨਾਲ ਬਣਾਉਣ ਦਾ ਯਤਨ ਕੀਤਾ ਸੀ। ਉਹ ਨਵੇਂ ਪ੍ਰੋਜੈਕਟ ਲੈ ਕੇ ਹੋਰ ਆਉਣ ਵਾਲੇ ਫਰਾਈਡੇ ਜੋ ਨਵੇਂ ਪ੍ਰੋਜੈਕਟ ਇੱਥੇ ਲਾਂਚ ਕਰ ਰਹੇ ਹਨ, ਉਹਨਾਂ ਦੇ ਬਾਰੇ ਦੇ ਵਿੱਚ ਕੁਝ ਮਿੰਟਾਂ ਵਾਸਤੇ ਆਪ ਜੀ ਨਾਲ ਸਾਂਝ ਪਾਉਣਗੇ। ਉਸ ਦੇ ਨਾਲ ਹੀ ਅੱਜ ਸਾਡੇ ਪਾਸ ਹਿਊਮਨ ਰਾਈਟਸ ਐਕਟੀਵਿਸਟ ਡਾਕਟਰ ਰੀਤੂ ਸਿੰਘ, ਉਹ ਪਹੁੰਚੇ ਹਨ। ਉਹਨਾਂ ਨੇ ਆਪ ਜੀ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣੀ ਹੈ। ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਦੋ ਚਾਰ ਮਿੰਟ ਵਾਸਤੇ ਜਸਕਰਨ ਸਿੰਘ ਅਤੇ ਅਮਰਿੰਦਰ ਸਿੰਘ ਹੋਣਾ ਨੂੰ, ਕਿ ਉਹ ਜੋ ਆਉਣ ਵਾਲੇ ਫਰਾਈਡੇ ਨੂੰ ਜਿਹੜਾ ਉਹਨਾਂ ਦਾ ਪ੍ਰੋਜੈਕਟ ਨਵੇਂ ਆਉਣ ਜਾ ਰਹੇ ਹਨ, ਜੋ ਬਣਾਏ ਹਨ ਉਹਨਾਂ ਨੇ, ਉਹਨਾਂ ਦੇ ਬਾਰੇ ਦੇ ਵਿੱਚ ਸੰਗਤ ਨਾਲ ਸਾਂਝ ਪਾਉਣ, ਤਾਂ ਕਿ ਆਪ ਜੀ ਤੱਕ ਇਹ ਸਾਂਝ ਪਹੁੰਚ ਸਕੇ ਅਤੇ ਆਪ ਦੀ ਸਮੇਂ ਸਿਰ ਆਣ ਕੇ ਵੇਖ ਸਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੇਰਾ ਨਾਮ ਜਸਕਰਨ ਸਿੰਘ ਆ ਅਤੇ ਨਾਲ ਮੇਰੇ ਹਨ ਭਾਈ ਅਮਰਿੰਦਰ ਸਿੰਘ ਜੀ। ਵੀ ਆਰ ਸਿੱਖ ਪ੍ਰੋਜੈਕਟਸ ਵੱਲੋਂ ਤੁਹਾਡੇ ਨਾਲ ਕੁਛ ਜਾਣਕਾਰੀਆਂ ਅਪਡੇਟ ਸਾਂਝੀਆਂ ਕਰਨੀਆਂ ਹਨ। ਸੋ ਵੀ ਆਰ ਸਿੱਖ ਪ੍ਰੋਜੈਕਟਸ ਕੀ ਹੈ? ਵੀ ਆਰ ਸਿੱਖ ਪ੍ਰੋਜੈਕਟਸ ਇੱਕ ਬਹੁਤ ਨਵੇਂ ਢੰਗ ਦੇ ਨਾਲ, ਇੱਕ ਨਵੇਂ ਤਰੀਕੇ ਦੇ ਨਾਲ ਜੋ ਸਿੱਖ ਇਤਿਹਾਸ ਹੈ ਉਹਨੂੰ ਪਿਛਲੇ 2 ਸਾਲਾਂ ਤੋਂ ਦਿਖਾ ਰਿਹਾ ਹੈ ਅਲੱਗ ਅਲੱਗ ਗੁਰਦੁਆਰਾ ਸਾਹਿਬ ਹੀਅਰ ਇਨ USA, ਇਨ ਕੈਨੇਡਾ, ਸੰਗਤ ਦੇ ਸੰਯੋਗ ਦੇ ਨਾਲ, ਇਨ ਗੁਰਦੁਆਰਾ ਸਾਹਿਬ ਕਮੇਟੀਆਂ ਸੰਯੋਗ ਦੇ ਨਾਲ। ਸੋ ਇਹ ਇੱਕ ਟਰੈਡੀਸ਼ਨਲ ਵੇਜ਼ ਦੇ ਨਾਲ, ਤੁਸੀਂ ਜਿੱਦਾਂ ਸਿੱਖ ਇਤਿਹਾਸ ਪੜ੍ਹਦੇ ਹੋ ਤੁਸੀਂ ਕਿਤਾਬਾਂ ਦੇ ਵਿੱਚ ਸਾਖੀਆਂ, ਜਾਂ ਤੁਸੀਂ ਪਿਕਚਰਸ, ਫੋਟੋਜ਼ ਔਰ ਵੀਡੀਓਜ਼ ਦੇਖ ਕੇ ਤੁਸੀਂ ਆਪਣੇ ਆਪ ਸਿੱਖ ਇਤਿਹਾਸ ਨੂੰ, ਸਾਖੀਆਂ ਨੂੰ ਪੜ੍ਹ ਕੇ ਜਾਣਕਾਰੀ ਕਰ ਆਪਣੇ ਆਪ ਨੂੰ ਜਾਣੂ ਕਰਾ ਸਕਦੇ ਹਨ। ਪਰ ਵਿਦ VR ਸਿੱਖ ਪ੍ਰੋਜੈਕਟਸ, ਇਹਦੇ ਵਿੱਚ ਵਰਚੁਅਲ ਰਿਐਲਿਟੀ ਟੈਕਨੋਲੋਜੀ ਦੀ ਜਗ੍ਹਾ ਟੈਕਨੋਲੋਜੀ ਦੇ ਨਾਲ ਤੁਸੀਂ ਉਸ ਟਾਈਮ, ਉਸ ਵਕਤ ਦੇ ਵਿੱਚ, ਮੌਜੂਦਾ ਟਾਈਮ ਦੇ ਵਿੱਚ ਖੜ੍ਹ ਕੇ ਤੁਸੀਂ ਉਹ ਦੇਖ ਸਕਦੇ ਹੋ ਜੋ ਇਤਿਹਾਸ ਦੇ ਵਿੱਚ, ਹਿਸਟੋਰੀਕਲ ਇਵੈਂਟ ਸਿੱਖ ਇਤਿਹਾਸ ਦੇ ਵਿੱਚ ਹੋਏ ਹਨ। ਸੋ ਉਸ ਦੇ ਨਾਲ ਐਨ ਅਮਰਿੰਦਰ ਸਿੰਘ ਜੀ ਤੁਹਾਨੂੰ ਇਸ ਦੇ ਬਾਰੇ ਹੋਰ ਜਾਣਕਾਰੀ ਦਊਗੇ ਲੇਟਰ ਔਨ। ਸੋ ਸਾਡੇ ਕੋਲ ਕਰੰਟਲੀ 4 ਪ੍ਰੋਜੈਕਟ ਹਨ ਜੋ ਸਾਡੀ ਟੀਮ ਨੇ ਕੰਪਲੀਟ ਕੀਤੇ ਹਨ। ਪਹਿਲਾ ਪ੍ਰੋਜੈਕਟ ਜੋ ਸੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ, ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ, ਉਹ ਕੰਪਲੀਟ। ਦੂਜਾ ਹੈ ਜੋ ਅਸੀਂ ਕੀਤਾ ਹੈ ਭਾਈ ਸਹਿਬਾਗ ਸਿੰਘ ਅਤੇ ਸਹਿਬਾਜ ਸਿੰਘ ਦੀ ਸ਼ਹੀਦੀ। ਜੋ ਤੁਸੀਂ ਇਹ 2 ਪ੍ਰੋਜੈਕਟ ਜੋ 2 ਸਾਲਾਂ ਤੋਂ ਦਿਖਾਏ ਜਾ ਰਹੇ ਹਨ, ਇਹ ਟੋਟਲੀ ਬੇਸਡ ਔਨ ਅਰਦਾਸ ਦੇ ਹਨ, ਜੋ ਐਵਰੀ ਡੇ ਤੁਸੀਂ ਅਰਦਾਸ ਦੇ ਵਿੱਚ ਪੜ੍ਹਦੇ ਹਨ ਔਰ ਸੁਣਦੇ ਹਨ। ਆਰਿਆਂ ਨਾਲ ਚੜਾਏ ਗਏ, ਦੇਗਾਂ 'ਚ ਉਬਾਲੇ ਗਏ, ਚੜਖੜੀਆਂ 'ਤੇ ਚੜ੍ਹੇ। ਸੋ ਉਹ ਉਸ ਨੂੰ ਐਕਚੁਲੀ ਸਾਡੀ ਟੀਮ ਨੇ ਜੋ ਬਣਾ ਕੇ ਹਨ ਸੰਗਤਾਂ ਦੇ ਵਿੱਚ ਦਿਖਾਇਆ ਹੈ ਪਿਛਲੇ 2 ਸਾਲਾਂ ਤੋਂ। ਅਤੇ ਸਾਡੇ ਕੋਲ ਹੁਣ 2 ਨਵੇਂ ਪ੍ਰੋਜੈਕਟ ਜੋ ਹਨ, ਗੁਰੂ ਨਾਨਕ ਦੇਵ ਜੀ ਦੇ ਸੱਚਾ ਸੌਦਾ ਅਤੇ ਜੋ ਤੁਸੀਂ ਸੱਪ ਵਾਲੀ ਸ਼ਾਂ ਦੀ ਸਾਖੀ ਪੜ੍ਹਦੇ ਹਨ, ਉਹ ਸਾਡੇ ਵੱਲੋਂ ਕੰਪਲੀਟ ਕੀਤੇ ਗਏ ਹਨ। ਅਤੇ ਉਹ ਅਸੀਂ ਆਉਣ ਵਾਲੇ ਸ਼ੁੱਕਰਵਾਰ 1 ਅਗਸਤ ਨੂੰ ਗੁਰਦੁਆਰਾ ਸਾਹਿਬ ਫਰੀਮਡ ਵੱਲੋਂ ਦਿਖਾਏ ਜਾਣਗੇ ਆਊਟਸਾਈਡ ਇਨ ਪਾਰਕਿੰਗ ਲਾਟ ਦੇ ਵਿੱਚ, ਸ਼ਾਮ ਨੂੰ 6:30 ਵਜੇ। ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਵੀ ਪਲੀਜ਼ ਸ਼ੋ ਅਪ ਐਂਡ ਐਂਡ ਸਪੋਰਟ ਅਸ, ਮੋਟੀਵੇਟ ਅਸ, ਇੰਸਪਾਇਰ ਅਸ, ਸੋ ਵੀ ਕੈਨ ਕੰਟੀਨਿਊ ਟੂ ਡੂ ਐਂਡ ਬਿਲਡ ਮੋਰ ਪ੍ਰੋਜੈਕਟਸ ਲਾਈਕ ਦਿਸ। ਸੋ ਸਾਡੇ ਤੁਹਾਡੇ ਚਾਨਣਾ ਦੇ ਵਿੱਚ ਬੇਨਤੀ ਹੈ ਵੀ ਤੁਸੀਂ ਉਸ ਦਿਨ ਸ਼ੁੱਕਰਵਾਰ 1 ਅਗਸਤ ਸ਼ਾਮ 6:30 ਵਜੇ ਆਓ ਅਤੇ ਸਾਡਾ ਹੌਸਲਾ ਬਜਾਈ ਕਰੋ। ਅਤੇ ਸਿੱਖ VR ਸਿੱਖ ਪ੍ਰੋਜੈਕਟ ਦੀ ਵਿਜਨ ਇਹ ਹੈ ਵੀ ਵੀ ਵਾਂਟ ਟੂ ਇੰਸਪਾਇਰ ਐਂਡ ਇਨਪਾਵਰ ਆਰ ਯੂਥ ਸੋ ਦੇ ਕੈਨ ਯੂ ਨੋ ਸਟੇ ਕਨੈਕਟਿਡ ਵਿਦ ਆਰ ਸਿੱਖ ਹਿਸਟਰੀ। ਅਤੇ ਇਸ ਦੇ ਨਾਲ ਹੀ ਅਸੀਂ ਔਨਲਾਈਨ ਦੇ ਉੱਤੇ ਫਰੀ ਕਲਾਸਾਂ ਦੇ ਰਹੇ ਹਨ ਜੋ ਸਾਡੇ ਇਸ ਸਮਰ ਸੈਸ਼ਨ ਦੇ ਵਿੱਚ ਵੀ ਹੈਡ ਅਬਾਊਟ about 20 to 30 students that joined, and ਉਹਨਾਂ ਨੂੰ ਅਸੀਂ ਇਹ ਸਾਰੇ ਐਕਸਪੀਰੀਅੰਸ ਦਿਖਾ ਵੀ ਰਹੇ ਹਾਂ, ਸਿਖਾ ਵੀ ਰਹੇ ਹਾਂ ਇਹ ਸਾਰੀ ਟੈਕਨੋਲੋਜੀ 'ਤੇ ਵੀ ਕਿੱਦਾਂ ਗ੍ਰੈਫਿਕਸ ਵਗੈਰਾ ਤੁਸੀਂ ਸਿੱਖ ਸਕਦੇ ਟੂਲਸ. ਅਤੇ ਆਲਸੋ ਵੀ ਆਲਸੋ ਵਾਂਟ ਟੂ ਜਿੱਦਾਂ ਹੁਣ ਸੱਚਾ ਸੌਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕੰਪਲੀਟ ਹੋ ਚੁੱਕਾ, ਵੀ ਵਾਂਟ ਟੂ ਰੀਚ ਆਊਟ ਟੂ ਅਦਰ ਕਮਿਊਨਿਟੀਜ਼. ਅਦਰ ਕਮਿਊਨਿਟੀਜ਼ ਦੇ ਵਿੱਚ ਜਾ ਕੇ ਆਪਾਂ ਉਹਨਾਂ ਨੂੰ ਸਿੱਖ ਸਿੱਖਿਜ਼ਮ ਦੇ ਕੋਰ ਪ੍ਰਿੰਸੀਪਲਸ ਔਰ ਕੋਰ ਵੈਲਿਊਜ਼ ਦੇ ਬਾਰੇ ਸਮਝਾ ਸਕੀਏ. ਇਹ ਜੋ ਪ੍ਰੋਜੈਕਟ ਹੈ ਸਭ ਤੋਂ ਪੰਜਾਬੀ ਦੇ ਵਿੱਚ ਵੀ ਹਨ ਅਤੇ ਇੰਗਲਿਸ਼ ਦੇ ਵਿੱਚ ਵੀ ਹਨ. ਅਤੇ ਆਲਸੋ ਇਸ ਦੇ ਨਾਲ ਹੀ ਜੋ ਚਾਰ ਪ੍ਰੋਜੈਕਟ ਹਨ, ਵੀ ਵਾਂਟ ਟੂ ਮੇਕ ਅ ਲਾਇਬ੍ਰੇਰੀ ਵੇਅਰ 4 to 10, 10 to 20, ਇਹ ਇੱਦਾਂ ਇੱਦਾਂ ਹੌਲੀ ਹੌਲੀ ਵੱਧਦੇ ਰਹਿਣ, ਐਂਡ ਵੀ ਕੈਨ ਪ੍ਰਜ਼ਰਵ ਦਿਸ ਹਿਸਟਰੀ ਫੋਰ ਆਰ ਨੈਕਸਟ ਜਨਰੇਸ਼ਨਸ ਟੂ ਕਮ. ਸੋ ਇਸ ਦੇ ਨਾਲ ਹੀ ਆਲ ਹੈਂਡ ਓਵਰ ਟੂ ਅਮਰਿੰਦਰ ਸਿੰਘ ਜੀ ਟੂ ਟਾਕ ਅਬਾਊਟ ਮੋਰ ਇਨ ਡੀਟੇਲ ਵਟ ਐਗਜੈਕਟਲੀ ਦਿਸ ਇਜ਼, ਐਂਡ ਇਨ ਸੋ ਦੈਟ ਵੇ ਤੁਹਾਨੂੰ ਜਾਣਕਾਰੀ ਹੋਵੇ ਵੀ ਇਹ ਹੈ ਕੀ ਐਗਜੈਕਟਲੀ, ਐਂਡ ਇਨ ਸੋ ਤੁਹਾਡਾ ਸੰਯੋਗ ਪਾ ਸਕੀਏ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਮੇਰਾ ਨਾਮ ਅਮਰਿੰਦਰ ਸਿੰਘ ਹੈ ਜੀ, ਅਤੇ ਮਹਾਰਾਜ ਨੇ ਸੇਵਾ ਸਾਲੀ ਟੀਮ ਤੋਂ ਵੀ ਆਰ ਸਿੱਖ ਪ੍ਰੋਜੈਕਟ ਦੇ ਕੰਪਨੀ ਦੇ ਥਰੂ ਲਈ ਆ. ਅਤੇ ਜਿਵੇਂ ਕਿ ਪਿਛਲੇ 2 ਸਾਲਾਂ ਤੋਂ ਆਪਾਂ ਇਹ ਪ੍ਰੋਜੈਕਟ ਲਾ ਰਹੇ ਹਾਂ ਅਤੇ ਸੰਗਤ ਵੱਧ ਚੜ੍ਹ ਕੇ ਆ ਵੀ ਰਹੀ ਆ, ਅਤੇ ਇਸ ਵਾਰ ਨਵੇਂ ਪ੍ਰੋਜੈਕਟਾਂ ਨੂੰ ਲਾਂਚ ਕਰਨ ਲਈ ਫਰੀਮੌਂਟ ਗੁਰਦੁਆਰਾ ਸਾਹਿਬ ਦੀ ਕਮੇਟੀ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਫਰਾਈਡੇ ਨੂੰ 6:30 PM ਸ਼ਾਮ ਨੂੰ ਪਾਰਕਿੰਗ ਲਾਟ 'ਚ ਲਾਂਚ ਕਰ ਰਹੇ ਹਾਂ. ਅਤੇ ਸਾਰੀ ਸੰਗਤਾਂ ਨੂੰ ਬੇਨਤੀ ਆ ਕਿ ਜ਼ਰੂਰ ਆਇਓ, ਦਰਸ਼ਨ ਕਰਿਓ. ਅਤੇ ਇਹ ਹੈ ਕਿ ਇਹਨੂੰ ਆਪਾਂ ਇੱਕ ਵੀਡੀਓ ਨਹੀਂ ਕਹਿ ਸਕਦੇ, ਜਿਵੇਂ ਕਿ ਆਪਾਂ ਇੱਕ ਯੂਟਿਊਬ 'ਤੇ ਵੀਡੀਓ ਦੇਖਦੇ ਹਾਂ, ਇਹਦੇ ਵਿੱਚ ਆਪਾਂ ਵੀਡੀਓ ਦੇ ਅੰਦਰ ਜਾ ਸਕਦੇ ਹਾਂ. ਯਾਨੀ ਕਿ ਜੇ ਕੁਛ ਚੀਜ਼ ਦੇਖਦੇ ਹਾਂ, ਵੀ ਕੈਨ ਸਟੈਪ ਇਨ ਸਾਈਡ, ਅਤੇ ਅੰਦਰ ਜਾ ਕੇ ਸੱਜੇ ਖੱਬੇ ਕਿਤੇ ਵੀ ਬੰਦਾ ਘੁੰਮ ਕੇ ਸਾਰੀ ਚੀਜ਼ ਦੇਖ ਸਕਦਾ. ਇਹ ਇਸ ਤਰ੍ਹਾਂ ਦਾ ਉਹ ਇਤਿਹਾਸ ਦੇ ਮੇਨ ਪਲ ਬਣਾਏ ਗਏ ਆ, ਜਿਹਦੇ ਵਿੱਚ ਬੰਦਾ ਇੱਦਾਂ ਫੀਲ ਕਰੇ ਵੀ ਅਸੀਂ ਉਸ ਸਮੇਂ ਉੱਥੇ ਖੜ੍ਹੇ ਸੀ ਅਤੇ ਅਸੀਂ ਆਪ ਸਾਰਾ ਕੁਛ ਦੇਖਿਆ. ਅਤੇ ਇਹੀ ਬੇਨਤੀਆਂ ਨੇ. ਅਤੇ ਕੋਈ ਹੋਰ ਇਨਫੋਰਮੇਸ਼ਨ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ vrsikhprojects@gmail.com, ਜਾਂ ਅਸੀਂ ਵੈਸੇ ਇੱਥੇ ਲੋਕਲ ਹੀ ਹਾਂ ਅਤੇ ਕਦੇ ਵੀ ਅਸੀਂ ਹੁਣ ਸ਼ੁਰੂ ਕਰਤਾ ਪ੍ਰੋਜੈਕਟ ਤਾਂ ਫਿਰ ਉਸ ਤੋਂ ਬਾਅਦ ਇੱਥੇ ਕੰਟੀਨਿਊਸ ਦਿਖਾਵਾਂਗੇ ਵੀ. ਅਤੇ ਬਸ ਇੰਨੀ ਬੇਨਤੀਆਂ ਕਰਦੇ ਹਾਂ ਵੀ 6:30 PM ਫਰਾਈਡੇ 'ਤੇ ਦਰਸ਼ਨ ਜ਼ਰੂਰ ਦੇਣੇ. ਅਤੇ ਉਸ ਦੇ ਨਾਲ ਹੀ ਅਸੀਂ ਸਮਾਪਤ ਕਰਦੇ ਹਾਂ. ਅਤੇ ਅਗਲੇ ਪ੍ਰੋਜੈਕਟਾਂ ਦੀ ਜਾਣਕਾਰੀ ਤੁਹਾਨੂੰ ਬਾਹਰੋਂ ਵੀ ਮਿਲ ਸਕਦੀ ਆ, ਤੁਸੀਂ ਆਫਿਸ 'ਚੋਂ ਵੀ ਲੈ ਸਕਦੇ ਹੋ, ਅਤੇ ਇੱਕ ਪੋਸਟਰ ਵੀ ਲੱਗੇ ਹੋਣਗੇ ਬਾਹਰ, ਉੱਥੋਂ ਵੀ ਤੁਹਾਨੂੰ ਹੋਰ ਇਨਫੋਰਮੇਸ਼ਨ ਮਿਲ ਸਕਦੀ ਆ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਬਹੁਤ ਬਹੁਤ ਧੰਨਵਾਦ ਜਸਕਰਨ ਸਿੰਘ ਅਤੇ ਅਮਰਿੰਦਰ ਸਿੰਘ ਹੋਣਾਂ ਦਾ, ਜਿਨ੍ਹਾਂ ਨੇ ਆਪਣੇ ਪ੍ਰੋਜੈਕਟ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ. ਸਾਡਾ ਤਾਂ ਸਿਰਫ ਇੰਨਾ ਕੁ ਫਰਜ਼ ਹੈ ਕਿ ਅਸੀਂ ਉਹਨਾਂ ਦਾ ਜੋ ਬਣਾਇਆ ਹੋਇਆ ਪ੍ਰੋਜੈਕਟ ਹੈ ਦੇਖਣਾ. ਹੁਣ ਤੱਕ ਜੋ ਵੀ ਉਹਨਾਂ ਨੇ ਪ੍ਰੋਜੈਕਟ ਕੀਤੇ ਹਨ ਉਹ ਆਪਣੇ ਸਿਰੋਂ ਕੀਤੇ ਹਨ. ਆਪ ਸੰਗਤਾਂ ਦੇ ਸਹਿਯੋਗ ਦੀ ਅਤੇ ਆਸ਼ੀਰਵਾਦ ਦੀ ਲੋੜ ਹੈ. ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹਨਾਂ ਨੇ ਦੱਸਿਆ, ਜਿਵੇਂ ਕਿ ਆਉਣ ਵਾਲੇ ਸ਼ੁੱਕਰਵਾਰ ਨੂੰ ਇੱਥੇ ਲੱਗਣੇ ਹਨ, ਜ਼ਰੂਰ ਵੇਖਣ ਦਾ ਯਤਨ ਕਰਿਓ. ਸੋ ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਰੀਤੂ ਸਿੰਘ, ਜੋ ਕਿ ਦਿੱਲੀ ਯੂਨੀਵਰਸਿਟੀ ਤੋਂ PhD ਹਨ, ਉਹਨਾਂ ਨੇ ਜੋ ਕਿ ਹਿਊਮਨ ਰਾਈਟਸ ਦੇ ਉੱਤੇ ਜੋ ਲੜਾਈ ਲੜ ਰਹੇ ਹਨ, ਖਾਸ ਕਰਕੇ ਜੋ ਹਿੰਦੁਸਤਾਨ ਦੇ ਵਿੱਚ ਜਾਤ ਪਾਤ ਦਾ ਰੌਲਾ, ਉਹਦੇ ਉੱਤੇ ਵੱਡੇ ਪੱਧਰ 'ਤੇ ਲੜਾਈ ਲੜ ਰਹੇ ਹਨ, ਉਹ ਆਪ ਜੀ ਦੇ ਨਾਲ ਕੁਝ ਮਿੰਟਾਂ ਦੀ ਵਿਚਾਰਾਂ ਦੀ ਸਾਂਝ ਪਾਉਣਗੇ. ਉਪਰੰਤ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਦਾ ਕੀਰਤੀ ਜਥਾ ਕੀਰਤਨ ਦੀ ਹਾਜ਼ਰੀ ਭਰੇਗਾ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
4: ਪਿਆਰੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਉਂਦੇ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਪਹਿਲਾਂ ਤਾਂ ਸਾਰੀ ਆਈ ਸੰਗਤ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ. ਔਰ ਇਹ ਓਪਰਚੁਨਿਟੀ ਜੋ ਅੱਜ ਮੈਨੂੰ ਇੱਥੇ ਮਿਲੀ ਹੈ ਤੁਹਾਡੇ ਸਾਰਿਆਂ ਦੇ ਨਾਲ ਆਪਣੀ ਗੱਲ ਰੱਖਣ ਦੀ, ਤੁਹਾਡੇ ਸਾਰਿਆਂ ਦੇ ਨਾਲ ਕਿ ਪੰਜਾਬ ਤੋਂ ਜਿੱਥੋਂ ਅਸੀਂ ਚੱਲ ਕੇ ਆਏ ਹਾਂ, ਜਿੱਥੋਂ ਤੁਸੀਂ ਸਾਰੇ ਚੱਲ ਕੇ ਆਇਓ, ਫੋਰ ਮੀ ਇਟ ਇਜ਼ ਹੋਮ ਅਵੇ ਫਰੋਮ ਹੋਮ. ਸੋ ਅੱਜ ਇਸ ਧਰਤੀ 'ਤੇ ਆ ਕੇ ਆਈ ਫੀਲ ਈਕੁਅਲੀ ਪ੍ਰਾਊਡ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਕਿ ਕਿੰਨੇ ਸਕਸੈਸਫੁਲ ਤੁਸੀਂ ਸਾਰੇ ਹੋ, ਕਿੰਨੇ ਵਧੀਆ ਤਰੀਕੇ ਨਾਲ ਅਸੀਂ ਇੱਥੇ ਵੀ ਆ ਕੇ ਆਪਣੇ ਰੂਟਸ ਨਾਲ ਜੁੜੇ ਹਾਂ. ਮੇਰਾ ਜਨਮ ਜਿਸ ਧਰਤੀ 'ਤੇ ਹੋਇਆ, ਮੈਂ ਆਪਣੀ ਹਾਇਰ ਐਜੂਕੇਸ਼ਨ ਪੰਜਾਬ ਤੋਂ ਉੱਠ ਕੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਕੀਤੀ. ਔਰ ਜਿਵੇਂ ਸੈਕਟਰੀ ਸਾਹਿਬ ਨੇ ਇੱਥੋਂ ਸਟੇਜ ਤੋਂ ਕਿਹਾ कि जो पंजाब दे विच अज मौजूदा हालात ने, क्योंकि जिस दर ते आपा खड़े हाँ, एंड आई बिलीव दैट वी शुड बी ऑनेस्ट, इस दर तो यह प्रतीक ऑनेस्टी का, कंपैशन का, करेज का अपने अंदर होना चाहिए. एंड आई थिंक आई हैव दोज वैल्यूज इन मी, और मैं कोशिश करती हाँ कि जिथे भी मैं जावा, वैदर आई एम इन इंडिया, इंडिया दे विच दिल्ली यूनिवर्सिटी जिथे मैं पढ़ी, और अज मैं स्टेट्स दे विच आके तुहाडे सामने आई हाँ, इत्थे भी मैं अपने रिसर्च वर्क नू लैके आई सी कि जो हालात पंजाब दे विच वध रहे ने और जो साडे नाल हो रहा है वह थोड़े नाल सांझा करना आई हाँ. संगत जी, आई ट्रूली बिलीव कि असी जब बाहर जाने, नो मैटर वी गो टू अमेरिका, कैनेडा, इंग्लैंड, अपने करियर्स लई पंजाब दे विच अज मैं देखदी हाँ, एक गल थोड़ी जी ध्यान नाल मेरी सुननी आ. हर तीजे, क्योंकि मैं ग्राउंड ते काम करदी हाँ, हर तीजी गली दे विच तीजे घर दूजा घर छड के हर बच्चे का एक सपना मैं बाहर जाना. हर दौड़ लगी पई है कि मैं किवें पंजाब दे विचों बाहर निकलना है, मैं बाहर जाना है, मैनू कोई ऑपरचुनिटी मिले, किद्दां भी मिले, भावें मेरी प्रॉपर्टी, भावें मेरे पे दा माप दा सब कुछ बिक जाए, बट मैं बाहर जाना. बट दे डोंट नो बाहर जाके की करना. आई एम नॉट डिनाइंग दिस फैक्ट कि तुहाडे सपने हो सकदे आ, कईआं दी मजबूरियां हो सकदियां, किन हालातां चोट के, क्योंकि जिन्ना तशद्दत आपां देखिया झेलिया अपने पिंडे ते जो हंडाया साडे वड्डियां ने, डेफिनेटली आपां चाहवांगे कि अपनी तकदीर बदले, सिचुएशन बदले, सो वी कैन पे बैक टू पंजाब, असीं उन्हां दी स्थिति बदल सकीए. बट एट द सेम टाइम जो बेनती अज इत्थे तुहाडी धी तुहाडे सामने लैके आई है, ये बहुत अलार्मिंग भी हैगा. अगर आपां सारे ही ये चीज सोचांगे दैट वी हैव नथिंग इन, नथिंग इज लैफ्ट इन पंजाब, सारा यूथ है सपना लूगा कि सारिया ने बाहर चल जाना है, तो अपने लिए कुछ रहना नहीं पिछे, थोड़ी मदरलैंड, थोड़ी होमलैंड खाली हो जूगी, जिदे लिए दिन रात आप तप करते हैं, सपना देखते हैं, वह खाली हो जूगा. और हो रहा है, अपने बच्चे नशिया के विच जा रहे हैं, अपने अंदर जो जिस जगह आप मत्था टेकते हैं, इतने लैट्स बी प्रैक्टिकल, लैट्स हैव अ प्रैक्टिकल अप्रोच. एक गुरु साहिबान ने अपनी कुर्बानियां दे के, अपने चार चार सरबंस जे कहनी अपना कुर्बान करता कादे लई, रिमैंबर माता गुजर कौर जी, किदे लई उन्होंने इन्ना बड़ा सैक्रीफाइस दिता. आज अपने बच्चे हाँ, जे उन्होंने कोई माड़ी अख नाल भी देखदा ना, तो आपां नूं चुभ लगदी आ. और उन्हां दे सैक्रीफाइस देखो कि साडी अज जो ए डिग्निटी, जो ए एम्पावरमेंट, जो पोजिशन अज इत्थे हैगी है, लैट्स नॉट फोरगेट किदे लई आ. और ये इस करके इंपॉर्टेंट हैगा कि जिस पंजाब दे विचों अज असीं इत्थे आए हाँ, वह पंजाब नशियां दे विच जा रहा, यूथ ड्रग्स दे विच जा रहा, यूथ अनएम्पलॉयड हैगा, यूथ दे कोल कोई जॉब्स, कोई मैं कहनी हाँ अवेयरनेस ही नहीं हैगी, कि उहदे कोल कोई रीजन नहीं हैगा दैट वाई आई शुड स्टे इन पंजाब, कि मैनू अपनी रूट्स नू बचाना क्यों जरूरी हैगा. एंड बाहर दे साडे ते आके राज कर रहे ने, बिकॉज दे नो द वैल्यू एंड द इंपॉर्टेंस ऑफ पंजाब. उन्होंने नजर आता है कि यह सोने की खान और सोने की चिड़ी है. दे वॉन्ट टू रूल पंजाब, दे वॉन्ट टू विन पंजाब, एंड वॉट वी पंजाबीज, वी सिक्स आर डूइंग, दैट्स इंपॉर्टेंट थिंग. संगत जी, इतिहास नू जानना यूथ दे लई बहुत बहुत इंपॉर्टेंट है, इतिहास नू जानना बीबिया दे लई बहुत बहुत इंपॉर्टेंट है. जब माई भागो जी का इतिहास पढ़ते हाँ तो रोंगटे खड़े होंगे, ये सारिया चीज़ा जानना इंपॉर्टेंट है. बट इतिहास सिर्फ किताबा तक ना रह जाए, सिर्फ गुरुद्वार तक ना रह जाए, गुरु घर तक ना रह जाए, जब आप इतों बाहर जाते हाँ वह वैल्यूज किन्नी आप अपनी जिंदगी दे विच लिआउंदे हाँ. मैं उस एक तबके तो आनी हाँ जिन्हों कहते हैं द मार्जलाइज्ड कम्यूनिटी, द एंड फ्रॉम द वेरी बॉटम, जिहड़ा हायरार्की ते है, जिन्हों गुरु साहब ने गल ना लाया और कहा इन गरीब सीखण को द्यों पातशाही, याद करो मोरी गुरु आई. और वह लैगेसी नूं जब मैं लैके आई, वह इंपावरमेंट जब मैनू डिग्निटी, मान सम्मान साडे बजुर्गों नूं गल दे नाल लाया, वह प्यार बख्शिया, वह जब मेहर गुरु साहब दी साडे ते होई, फिर जब समाज दे विच असीं विचरदे आं, अज पंजाब दे विच जब मैं देखदी हाँ कि सवाल करदी हाँ, आर वी ट्रूली गोइंग अगेंस्ट जो साडे गुरुआं दीआं सिखलाइयां, वह कोड़ जो जात पात का हंकार साडे विच आ गया है, जो एक्चुअली पंजाब नू विद इन पंजाब डिवाइड कर रहा है, डू वी हैव एनी सोल्यूशन टू इट? क्या साडी वह बाज वाली अख उस साइड हैगी आ? क्या आपां देख रहे हां कि हुकूमतां किस तरीके दे नाल इस चीज़ नू ਐਕਚੁਅਲੀ ਦੇ ਵਿੱਚ ਪ੍ਰੈਕਟੀਕਲ ਲਾਈਫ ਦੇ ਵਿੱਚ ਇੰਪਲੀਮੈਂਟ ਕਰਦੇ ਹੋਏ ਸਾਡੇ ਵਿੱਚ ਵੰਡ ਕ੍ਰੀਏਟ ਕਰੀਏ, ਸਾਡੇ ਵਿੱਚ ਡਿਫਰੈਂਸ ਕ੍ਰੀਏਟ ਕਰ ਰਹੀ ਹੈ, ਸਾਨੂੰ ਧਰਮਾਂ ਦੇ ਵਿੱਚ ਵੰਡਿਆ ਜਾ ਰਿਹਾ, ਸਾਡੇ ਲੋਕਾਂ ਨੂੰ ਭੜਕਾ ਕੇ ਦੂਜੇ ਪਾਸੇ ਲਿੱਤਾ ਜਾ ਰਿਹਾ। ਇਹ ਕਮੀ ਦੂਜਿਆਂ ਦੀ ਨਹੀਂ ਆ, ਕਿਉਂਕਿ ਮੈਂ ਗਰਾਊਂਡ ਵਰਕਰ ਹਾਂ, ਇਹ ਕਮੀ ਆਪਣੀ ਆ। ਇਟ ਇਜ਼ ਵੈਰੀ ਈਜ਼ੀ ਟੂ ਬਿਕਮ ਅ ਸਿੱਖ, ਇਟ ਇਜ਼ ਵੈਰੀ ਈਜ਼ੀ ਟੂ ਹੈਵ ਅ ਟਰਬਨ, ਦਾੜਾ ਪ੍ਰਕਾਸ਼ ਕਰਨਾ, ਬਟ ਕਿਆ ਇਹ ਦਸਤਾਰ ਜੋ ਆਪਾਂ ਸਜਾਉਂਦੇ ਹਾਂ, ਇਹ ਸਾਡੀ ਮੈਚਿੰਗ ਸ਼ਰਟ ਔਰ ਮੈਚਿੰਗ ਪੱਗ ਸਿਰਫ ਕਲਰ ਲਈ ਆ? ਇਹ ਰਿਸਪੋਂਸੀਬਿਲਿਟੀ ਨਹੀਂ ਹੈਗੀ ਕਿ ਆਪਣੇ ਦੇ ਵਿੱਚ ਕੀ ਹੋ ਰਿਹਾ ਹੈ, ਕਿ ਆਪਾਂ ਆਪਣੇ ਆਪ ਨੂੰ ਸਵਾਲ ਕਰੀਏ, ਕਿਆ ਆਪਾਂ ਉਸ ਚੀਜ਼ ਨੂੰ, ਉਸ ਵੈਲਿਊਜ਼ ਨੂੰ ਲੈ ਕੇ ਆ ਰਹੇ ਹਾਂ ਆਪਣੇ ਵਿੱਚ, ਕਿ ਕਿਉਂ ਦੂਜੇ ਸਾਡੇ ਤੋਂ ਦੂਰ ਹੋ ਰਹੇ ਨੇ, ਕਿਉਂ ਸਾਡਾ ਪੰਥ, ਸਾਡੀ ਸਿੱਖੀ ਜਿਹਦੇ ਲਈ ਇੰਨੇ ਸੈਕਰੀਫਾਈਸ ਹੋਏ, ਉਹ ਕਮਜ਼ੋਰ ਹੋ ਰਿਹਾ ਹੈ? ਇਹ ਸਵਾਲ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਛੱਡ ਕੇ ਜਾ ਰਹੀ ਹਾਂ। ਇਹ ਦਰਦ ਜੋ ਮੈਂ ਪੰਜਾਬ ਦੇ ਵਿੱਚੋਂ ਇੱਥੇ ਲੈ ਕੇ ਆਈ ਹਾਂ, ਜੋ ਮੈਂ ਦਿਨ ਰਾਤ ਦੇਖਦੀ ਹਾਂ, ਜੋ ਘੁਸਪੇਠੀਏ ਸਾਡੀ ਕੌਮ ਦੇ ਵਿੱਚ ਵੜੇ ਹੋਏ ਨੇ ਤੋੜਨ ਲਈ, ਆਪਣਿਆਂ ਨੂੰ ਆਪਣਿਆਂ ਤੋਂ ਦੂਰ ਕਰਨ ਲਈ, ਉਹ ਜੋ ਪ੍ਰਿੰਸੀਪਲ, ਉਹ ਜੋ ਸਿਧਾਂਤ, ਸਟ੍ਰਿਕਟ ਸਿਧਾਂਤ ਜਿਹਦੇ ਵਿੱਚ ਇਫ ਔਰ ਬਟ ਨਹੀਂ ਹੈ, ਕਿ ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਨ ਵੋ, ਕਿ ਜਬ ਇੱਕ ਆ ਤੇ ਇੱਕ ਆ, ਵੀ ਕਾਂਟ ਸੀ ਐਨੀਬਡੀ ਕਿ ਇਹਦੇ ਬੈਂਕ ਬੈਲੈਂਸ ਦੇ ਵਿੱਚ ਕਿੰਨਾ ਪੈਸਾ, ਇਹ ਕਿਹੜੀ ਜਾਤ ਤੋਂ ਆਉਂਦਾ, ਇਹਨੂੰ ਗੁਰਦੁਆਰੇ ਸਾਹਿਬ ਦੇ ਵਿੱਚ ਆਉਣ ਦੇਣਾ ਕਿ ਨਹੀਂ ਆਉਣ ਦੇਣਾ। ਇੱਕ ਮੀਨਸ ਇੱਕ, ਯੂਨਿਟੀ, ਏਕਤਾ ਉਹਦੇ ਵਿੱਚ ਹੀ ਹੈਗੀ, ਇਤਫਾਕ ਉਹਦੇ ਵਿੱਚ ਹੀ ਹੈਗਾ। ਮੈਂ ਦਿੱਲੀ ਯੂਨੀਵਰਸਿਟੀ ਪੜ੍ਹੀ, ਮੈਂ PhD ਕੀਤੀ, ਹਾਇਰ ਸਟੱਡੀਜ਼ ਕੀਤੀ ਆਪਣੀ ਯੂਨੀਵਰਸਿਟੀ ਦੇ ਵਿੱਚੋਂ। ਜਦ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਇਹ ਬੱਚੇ ਪੰਜਾਬ ਤੋਂ ਆ ਕੇ ਬਾਅਦ ਵਧੀਆ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਹੈ, ਮੇਰੇ ਨਾਲ ਬਹੁਤ ਤਸ਼ੱਦਤ ਹੋਇਆ। ਮੈਂ ਅਸਿਸਟੈਂਟ ਪ੍ਰੋਫੈਸਰ ਦੀ ਪੋਜੀਸ਼ਨ 'ਤੇ ਪੜ੍ਹਾ ਰਹੀ ਸੀਗੀ, ਅਤੇ ਲੋਕਾਂ ਨੂੰ ਜੋ ਹਕੂਮਤ ਆ, ਜੋ ਸੋਸਾਇਟੀ ਦੇ ਵਿੱਚ ਊਂਚ ਨੀਚ ਬਣਿਆ, ਜੋ ਅੱਜ ਹਕੂਮਤ ਉੱਥੇ ਰਾਜ ਕਰ ਰਹੀ ਹੈ, ਉਹਨਾਂ ਦੇ ਹੀ ਜੋ ਇੰਸਟੀਟਿਊਸ਼ਨ ਦੀ ਹੈੱਡ ਸੀਗੀ, ਉਹਨਾਂ ਨੂੰ ਰਾਸ ਨਹੀਂ ਆਇਆ ਕਿ ਕਿੱਦਾਂ ਇੱਕ ਗਰੀਬ ਸਮਾਜ ਤੋਂ ਉੱਠੀ ਹੋਈ ਧੀ ਬਾਹਰ ਆ ਕੇ ਪੜ੍ਹਦੀ, ਆਪਣੇ ਰਾਈਟਸ ਲਈ, ਹਿਊਮਨ ਰਾਈਟਸ ਲਈ, ਗਰੀਬਾਂ ਦੇ ਰਾਈਟਸ ਲਈ, ਦਲਿਤ ਦੇ ਰਾਈਟਸ ਲਈ ਲੜਦੀ ਆ, ਬੋਲਦੀ ਆ, ਵਿਮੈਨ ਰਾਈਟਸ ਲਈ ਬੋਲਦੀ ਆ, ਔਰ ਇਹਨੂੰ ਸਾਈਡ ਕੀਤਾ ਜਾਵੇ? ਜੇ ਇਵੇਂ ਦੀ ਹੋਰ ਬੱਚੀਆਂ, ਬੀਬੀਆਂ ਤਿਆਰ ਹੋ ਜਾਣਗੀਆਂ ਤੇ ਆਪਣੀ ਹਕੂਮਤ ਖਤਮ ਹੋਣ ਦੇ ਆਸਾਰ ਆਪਾਂ ਨੂੰ ਨਜ਼ਰ ਆਣਗੇ। ਸੋ ਦੇ ਟਾਰਗੇਟਿਡ ਮੀ, ਉਹਨਾਂ ਨੇ ਮੈਨੂੰ ਮੇਰੇ ਇੰਸਟੀਟਿਊਸ਼ਨ ਤੋਂ ਕੱਢਿਆ, ਬਟ ਮੈਂ ਵੀ ਹਾਰ ਨਹੀਂ ਮੰਨੀ, ਉਹੀ ਫਲਸਫਾ, ਉਹੀ ਲੈਗੇਸੀ ਨੂੰ ਕੰਟੀਨਿਊ ਰੱਖਿਆ, ਕਿ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਦੈਟ ਪ੍ਰਿੰਸੀਪਲ ਆਈ ਫੈਲਟ ਕਿ ਮੈਨੂੰ ਆਪਣੇ ਅੰਦਰ ਲੈ ਕੇ ਆਉਣਾ। ਆਈ ਫੋਟ ਟਿਲ ਐਂਡ, ਮੈਂ ਕੋਸ਼ਿਸ਼ ਕੀਤੀ ਕਿ ਜਿੰਨਾ ਵੀ ਕਰ ਸਕਦੀ ਹਾਂ ਉਹਨਾਂ ਤੇ FIR ਕਰਵਾਈ। ਹੁਣ ਉਮੀਦ ਹੈ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਏ, ਇੰਨਾ ਸੌਖਾ ਨਹੀਂ ਹੈ ਭਾਰਤ ਦੇ ਵਿੱਚ ਲੜਨਾ, ਔਰ ਇੰਨਾ ਸੌਖਾ ਨਹੀਂ ਹੈ ਕਿ ਉੱਥੇ ਦੇ ਕਾਨੂੰਨ, ਉੱਥੇ ਦਾ ਸਿਸਟਮ ਸਭ ਪਾਵਰ ਆਪਣੇ ਹਿਸਾਬ ਨਾਲ ਚਲਾਉਂਦੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੀਆਂ ਜਨਰੇਸ਼ਨ ਟੂ ਜਨਰੇਸ਼ਨ ਖਤਮ ਹੋ ਜਾਂਦੀਆਂ ਇਨਸਾਫ਼ ਲਈ, ਬਟ ਇਨਸਾਫ਼ ਮਿਲਦਾ ਨਹੀਂ ਹੈ। ਸੋ ਮੈਂ ਉਸ ਇਨਸਾਫ਼ ਦੀ ਉਡੀਕ ਕਰਦੀ ਹਾਂ, ਬਟ ਇਹਦਾ ਪ੍ਰੈਕਟੀਕਲ ਇੰਪਲੀਕੇਸ਼ਨ ਕੀ ਹੈਗਾ, ਕਿ ਇਨਸਾਫ਼ ਦੀ ਤਾਂ ਉਡੀਕ ਕਰਦੇ ਜਾਵਾਂਗੇ, ਬਟ ਆਪਾਂ ਕਿਸੇ ਦੇ ਹੱਥ ਵੱਲ ਵੇਖੀਏ ਕਿਉਂ? ਆਪਾਂ ਕਿਸੇ ਦੇ ਹੱਥ ਵੱਲ ਇਨਸਾਫ਼ ਦੀ ਉਮੀਦ ਕਰੀਏ ਕਿਉਂ? ਆਪਾਂ ਇਨਸਾਫ਼ ਦੇਣ ਵਾਲੇ ਬਣੀਏ ਕਿਉਂ ਨਾ? ਆਪਾਂ ਉਸ ਪੋਜੀਸ਼ਨ ਤੇ ਜਾਈਏ ਕਿਉਂ ਨਾ? ਆਪਾਂ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਉਹ ਲੋਕੀ ਰਾਜ ਕਰ ਰਹੇ ਨੇ ਜਿਨ੍ਹਾਂ ਨੂੰ ਪੰਜਾਬ ਦੀ ਧਰਤੀ, ਪੰਜਾਬ ਦੇ ਸੈਕਰੀਫਾਈਸ, ਪੰਜਾਬ ਦੀ ਹਿਸਟਰੀ ਕੀ ਸੀਗੀ, ਗੁਰੂ ਪੀਰਾਂ ਦੀਆਂ ਕੁਰਬਾਨੀਆਂ ਕੀ ਸੀਗਾ, ਦੇ ਨੋ ਨਥਿੰਗ ਅਬਾਊਟ ਇਟ, ਐਂਡ ਦੇ ਆਰ ਰੂਲਿੰਗ ਇਨ ਪੰਜਾਬ, ਐਂਡ ਵਾਟ ਆਰ ਵੀ ਡੂਇੰਗ? ਅਸੀਂ ਕਿੱਥੇ ਬੈਠੇ ਹਾਂ? ਸੋ ਮੇਰੀ ਬੇਨਤੀ ਆ ਕਿ ਜਿਹੜੇ ਵੀ ਤੁਹਾਡੇ ਪਿੱਛੇ ਬੈਠੇ ਨੇ ਪੰਜਾਬ ਦੇ ਵਿੱਚ, ਪਲੀਜ਼, ਇਟਸ ਮਾਈ ਹੰਬਲ ਰਿਕੁਐਸਟ ਕਿ ਅਸੀਂ ਅਮੈਰੀਕਾ, ਕੈਨੇਡਾ, ਫੋਰਨ ਦੇ ਵਿੱਚ ਕਿਤੇ ਵੀ, ਕਿੰਨੇ ਵੀ ਸਕਸੈਸਫੁਲ ਹੋ ਕੇ ਆਏ ਹਾਂ, ਬਟ ਲੈਟਸ ਨੋਟ ਫਰਗੈਟ ਆਰ ਰੂਟਸ। ਪਿੱਛੇ ਅਸੀਂ ਸਕਸੈਸਫੁਲ ਹੋਣ ਦਾ ਅਸਲੀ ਮਤਲਬ ਮੇਰੀ ਨਜ਼ਰ ਦੇ ਵਿੱਚ ਉਹੀ ਆ ਕਿ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਕੰਟਰੀਬਿਊਟ ਕਰ ਸਕਦੇ ਹੋ, ਨੋਟ ਓਨਲੀ ਫਾਈਨੈਂਸ਼ਲੀ। ਆਈ ਥਿੰਕ ਅੱਜ ਟੈਕਨੋਲੋਜੀ ਦਾ ਜ਼ਮਾਨਾ, ਅੱਜ AI ਦਾ ਜ਼ਮਾਨਾ, ਅੱਜ ਐਸਾ ਜ਼ਮਾਨਾ ਕਿ ਜੋ ਸਾਡੇ ਦੇ ਵਿੱਚ ਇੰਨੀ ਦੂਰੀਆਂ ਬਹੁਤ ਨੇੜੇ ਹੋ ਸਕਦੀਆਂ, ਇਹ ਦੂਰੀਆਂ ਅਸੀਂ ਐਗਰੀਕਲਚਰ ਤੇ ਸਪੈਂਡ ਕਰ ਸਕਦੇ ਹਾਂ, ਅਸੀਂ ਕਲੀਨਿਕਸ ਓਪਨ ਕਰ ਸਕਦੇ ਹਾਂ, ਅਸੀਂ ਉੱਥੇ ਬਹਿ ਕੇ ਆਪਣੇ ਬਜ਼ੁਰਗਾਂ, ਫਾਰਮਰਸ ਲਈ ਨਵੀਂ ਟੈਕਨੋਲੋਜੀਜ਼ ਲੈ ਕੇ ਆ ਸਕਦੇ ਹਾਂ, ਅਸੀਂ ਡਰੱਗਸ ਤੇ ਫਰਗੈਟ ਸਰਕਾਰ ਇਹ ਨਸ਼ੇ ਛਡਾਊਗੀ, ਨੋ, ਦੇ ਆਰ ਸਪੋਂਸਰਿੰਗ ਦਾ ਨਸ਼ਾ, ਕਿਉਂਕਿ ਉਹਨਾਂ ਨੂੰ ਪਤਾ ਕਿ ਪੰਜਾਬ ਇੱਕ ਐਸੀ ਸਟੇਟ ਆ ਜੋ ਕਿਸੇ ਦੀ ਲੱਤਾਂ ਨਹੀਂ ਲੱਗਣ ਦੇ ਰਹੀ ਹਜੇ ਤੱਕ ਤਰੀਕੇ ਦੇ ਨਾਲ, ਉੱਥੇ ਕੋਈ ਹਕੂਮਤ ਜੇ ਆਉਂਦੀ ਵੀ ਹੈ ਤੇ ਵੀ ਡੋਂਟ ਬਾਓ ਡਾਊਨ, ਅਸੀਂ ਝੁਕਦੇ ਨਹੀਂ ਹਾਂ। ਸੋ ਆਈ ਥਿੰਕ ਕਿ ਜੇ ਆਪਾਂ ਇੱਕ ਹੋ ਕਰ, ਖਾਸ ਕਰਕੇ ਇਟਸ ਮਾਈ ਮੈਸੇਜ ਟੂ ਦਾ ਯੂਥ, ਟੂ ਦਾ ਗਰਲਸ, ਵਿਮੈਨ ਜੋ ਇੱਥੇ ਬੈਠੀਆਂ ਨੇ, ਕਿ ਅਸੀਂ ਆਪਣੇ ਰੋਜ਼ ਦੇ ਰੁਝਾਵਾਂ ਜੋ ਡੇਲੀ ਲਾਈਫ ਹੈ ਉਹਦੇ ਵਿੱਚ ਤੇ ਇਟਸ ਓਕੇ ਵੀ ਆਰ ਬਿਜ਼ੀ, ਬਟ ਇਫ ਵੀ ਕੈਨ ਕੰਟਰੀਬਿਊਟ, ਇਫ ਵੀ ਕੈਨ ਯੂਨਾਈਟ ਐਂਡ ਪੇ ਬੈਕ ਕਰ ਸਕੀਏ ਕਿਸੇ ਤਰੀਕੇ ਦੇ ਨਾਲ, ਵਾਟ ਐਵਰ ਟੈਲੈਂਟ ਸਾਡੇ ਅੰਦਰ ਜੋ ਵੀ ਚੀਜ਼ ਹੈਗੀ ਹੈ, ਜਿਸ ਵੀ ਤਰੀਕੇ ਨਾਲ ਆਪਾਂ ਆਪਣੀ ਮਦਰਲੈਂਡ ਨੂੰ ਇੱਕ ਰੀਜ਼ਨ ਦੇ ਸਕੀਏ, ਜੋ ਉੱਥੇ ਬੱਚੇ ਬੈਠੇ ਹਾਂ ਉਹ ਇਹ ਨਾ ਕਹਿਣ ਕਿ ਮਾਈ ਮੇਨ ਮੋਟਿਵ ਇਜ਼ ਮੈਂ ਤਾਂ ਬਾਹਰ ਜਾਣਾ, ਉਹ ਇਹ ਕਹਿਣ ਯੈਸ ਆਈ ਕੈਨ ਬਿਲਡ ਮਾਈ ਕਰੀਅਰ ਹੇਅਰ ਟੂ, ਕਿ ਮੇਰੇ ਬਜ਼ੁਰਗ ਗੇ ਦੇ ਆਰ ਦੇਅਰ ਟੂ ਗਾਈਡ ਅਸ, ਸਪੋਰਟ ਅਸ, ਵੈਦਰ ਇਟ ਇਜ਼ ਫਾਈਨੈਂਸ਼ੀਅਲੀ ਔਰ ਐਜੂਕੇਸ਼ਨਲੀ, ਬਟ ਮੈਂ ਆਪਣਾ ਕਰੀਅਰ ਇੱਥੇ ਬਿਲਡ ਕਰ ਸਕਦਾ ਹਾਂ, ਕਰ ਸਕਦੀ ਹਾਂ। ਦਿਸ ਇਜ਼ ਮਾਈ ਹੰਬਲ ਰਿਕੁਐਸਟ ਕਿ ਪੰਜਾਬ ਨੂੰ ਜੇ ਕੋਈ ਬਚਾ ਸਕਦਾ, ਇਟ ਇਜ਼ ਵੀ, ਮੀ, ਯੂ ਐਂਡ ਅਸ, ਨੋ ਬਡੀ ਐਲਸ, ਕਿਉਂਕਿ ਸਾਡੀ ਬਲੱਡ ਲਾਈਨ ਦੇ ਵਿੱਚ, ਸਾਡੀ ਰਗਾਂ ਦੇ ਵਿੱਚ ਉਹ ਖੂਨ ਆ। ਸੋ ਅਸੀਂ ਕਿਸੇ ਦੇ ਕੰਧੇ ਤੇ ਰੱਖ ਕੇ ਨਹੀਂ ਵੇਟ ਕਰ ਸਕਦੇ ਕਿ ਦੇ ਵਿਲ ਡੂ ਸਮਥਿੰਗ ਫੋਰ ਅਸ, ਵੀ ਨੀਡ ਟੂ ਸਪੀਕ ਫੋਰ ਆਰ ਸੈਲਫ। ਐਂਡ ਦੀ ਲਾਸਟ ਬੇਨਤੀ ਮੈਂ ਇਹ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ ਕਿ ਜਿੱਦਾਂ ਤੁਸੀਂ ਦੇਖ ਰਹੇ ਹੋ ਰਿਲੀਜੀਅਸਲੀ ਵੀ ਬਹੁਤ ਟਾਰਗੇਟ ਆਪਾਂ ਤੇ ਕੀਤੇ ਜਾ ਰਹੇ ਨੇ, ਬਹੁਤ ਐਸੇ ਐਸੇ ਲੋਕਾਂ ਨੂੰ ਸਟੇਟ ਸਪੋਂਸਰ ਕਰਦੀ ਆ ਕਿ ਕਿਸੇ ਤਰੀਕੇ ਦੇ ਨਾਲ ਸਿੱਖੀ ਨੂੰ ਕਮਜ਼ੋਰ ਕੀਤਾ ਜਾਏ, ਇਹਨਾਂ ਦੇ ਵਿੱਚ ਵੰਡ ਪਾਇਆ ਜਾਏ। ਨਵੀਆਂ ਨਵੀਆਂ ਚੀਜ਼ਾਂ ਵੀ ਸੀ ਰਾਈਜ਼ ਹੋ ਰਹੀਆਂ ਨੇ ਪੰਜਾਬ ਦੇ ਵਿੱਚ। ਆਈ ਥਿੰਕ ਹਿਊਮੈਨਿਟੀ, ਇਨਸਾਨੀਅਤ, ਪਿਆਰ, ਵਿਤਕਰੇ ਨੂੰ ਪਿੱਛੇ ਛੱਡ ਕੇ ਜਿਸ ਫਲਸਫੇ ਲਈ ਗੁਰੂ ਸਾਹਿਬ ਨੇ ਜੋ ਪਨੀਰੀ ਜੋ ਬੂਟਾ ਲਾਇਆ ਸੀ, ਜਿਸ ਚੀਜ਼ ਤੇ ਸਿੱਖ ਕੌਮ ਦਾ, ਯੰਗਸਟਰਸ ਮੇਰੀ ਗੱਲ ਧਿਆਨ ਨਾਲ ਸੁਣਨਾ, ਕਿ ਸਿਰਫ ਆਪਾਂ ਮੱਥੇ ਨਾ ਟੇਕੀਏ, ਰਿਮੈਂਬਰ ਕਿ ਗੁਰੂ ਸਾਹਿਬ ਦੀ ਮੇਨ, ਸਿੱਖ ਧਰਮ ਦੀ ਮੇਨ ਜਿਹੜੀ ਨੀਂਹ ਸੀਗੀ ਨਾ, ਬੁਨਿਆਦ, ਵਾਈ ਵੀ ਹੈਵ ਅ ਡਿਸਟਿੰਕਟ ਆਈਡੈਂਟੀ, ਬਿਕੋਜ਼ ਜੋ ਉਸ ਟਾਈਮ ਧਰਮ ਸੀਗੇ, ਜੋ ਧਰਮ ਦੇ ਪ੍ਰਤੀ ਕੱਟਰ ਸੀਗੇ, ਇਟਸ ਓਕੇ, ਵੀ ਨੀਡ ਟੂ ਬੀ, ਲੇਕਿਨ ਜੋ ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਹਿਊਮੈਨਿਟੀ, ਇਨਸਾਨ ਨੂੰ ਡਿਗਨਿਟੀ ਦਿੱਤੀ ਸੀਗੀ, ਇਹ ਉਹ ਬੁਨਿਆਦ ਸੀਗੀ। ਜੇ ਆਪਾਂ ਇਸ ਬੁਨਿਆਦ ਨੂੰ ਫੜ ਲਈਏ ਔਰ ਪਿਆਰ ਔਰ ਸਾਂਝ ਦਾ ਪ੍ਰਿੰਸੀਪਲ ਐਕਚੁਅਲੀ ਆਪਣੀ ਲਾਈਫ ਦੇ ਵਿੱਚ ਲਿਆਈਏ, ਪੰਜਾਬ ਇਜ਼ ਆਵਰਸ, ਦੈਟ ਸਟੇਟ ਇਜ਼ ਟਰੂਲੀ ਆਵਰਸ, ਉਹ ਰਾਜ, ਉਹ ਬੇਗਮਪੁਰਾ ਖਾਲਸਾ ਰਾਜ ਕਿਤੇ ਨਹੀਂ ਜਾ ਸਕਦਾ, ਉਹ ਆ ਸਕਦਾ ਹੈ, ਉਹ ਹੋ ਸਕਦਾ ਹੈ, ਉਹ ਆਪਾਂ ਲਿਆ ਸਕਦੇ ਹਾਂ। ਇਹਨਾਂ ਸ਼ਬਦਾਂ ਦੇ ਨਾਲ ਮੈਂ ਚਾਹੁੰਦੀ ਹਾਂ ਕਿ ਮੈਂ ਜਦ ਵਾਪਸ ਜਾਵਾਂ, ਇਹ ਅੱਜ ਆਈ ਥਿੰਕ ਦਿਸ ਇਜ਼ ਆਰ ਫਸਟ ਰਾਊਂਡ ਮੀਟਿੰਗ, ਅੱਜ ਤੁਹਾਡੇ ਨਾਲ ਰੂਬਰੂ ਹੋਈ ਹਾਂ ਮੈਂ, ਔਰ ਮੈਂ ਚਾਹ ਰਹੀ ਹਾਂ ਕਿ ਜੋ ਚੀਜ਼ਾਂ ਮੈਂ ਆਪਣੇ ਦਿਲ ਦੇ ਵਿੱਚ ਲੈ ਕੇ ਆਈ ਹਾਂ, ਕੁਛ ਡਿਸਕਸ਼ਨ ਕਰਨ ਲਈ, ਕੁਛ ਸਾਂਝੀਆਂ ਕਰਨ ਲਈ, ਕੁਛ ਗੱਲਾਂ ਕਿ ਆਪਾਂ ਕਿਵੇਂ, ਕਿ ਜੋ ਮੈਂ ਮੈਸੇਜ ਵਾਪਸ ਲੈ ਕੇ ਜਾਵਾਂ, ਉਸ ਚੀਜ਼ ਨੂੰ ਮੈਂ, ਹੋ ਸਕਦਾ ਤੁਹਾਡੇ ਦਿਲ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਹੋਣ, ਕਿਉਂਕਿ ਮੈਂ ਗਰਾਊਂਡ 'ਤੇ ਦਿਨ ਰਾਤ ਕੰਮ ਕਰਦੀ ਹਾਂ। ਮੈਂ ਚਾਹ ਰਹੀ ਹਾਂ ਕਿ ਕੋਈ ਰਿਸਰਚਰ, ਕੋਈ ਅਕੈਡਮਿਸ਼ਨਸ, ਕੋਈ ਜੋ ਵੀ ਐਕਟਿਵਿਸਟ ਇੱਥੇ ਹੋਣ, ਆਪਾਂ ਇਹ ਆਪਸ 'ਚ ਮਿਲੀਏ ਔਰ ਕਿੱਦਾਂ ਆਪਾਂ ਪੰਜਾਬ ਦੇ ਲਈ ਕੰਮ ਕਰ ਸਕਦੇ ਹਾਂ। ਆਈ ਕੈਨ ਪ੍ਰੋਵਾਈਡ ਯੂ ਵਿਦ ਦਾ ਗਰਾਊਂਡ ਰਿਪੋਰਟ, ਔਰ ਆਪਾਂ ਇਸ ਚੀਜ਼ 'ਤੇ ਕੰਮ ਕਰੀਏ। ਸੋ ਮੈਂ ਵੇਟ ਕਰਾਂਗੀ ਕਿ ਆਪਾਂ ਨੈਕਸਟ ਮੀਟਿੰਗ 'ਤੇ ਮਿਲੀਏ, ਔਰ ਇਹ ਜੋ ਫਲਸਫਾ ਹੈ, ਇਹ ਜੋ ਇੱਕ ਸਾਡੀ ਲੈਗੇਸੀ ਹੈ, ਇਹਨੂੰ ਦੂਰ ਦੂਰ ਤੱਕ ਲੈ ਕੇ ਜਾਈਏ, ਕਿਉਂਕਿ ਹਾਲ ਹੀ 'ਚ ਦਿੱਲੀ ਦੇ ਜੰਤਰ ਮੰਤਰ 'ਚ ਜੋ ਇੱਕ ਧਰਨਾ ਲੱਗਿਆ ਸੀਗਾ, ਸੰਗਤ ਜੀ, ਉੱਥੇ ਇੱਕ ਕੁੜੀ ਕਹਿੰਦੀ ਆ ਕਿ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਤੂੰ ਧਰਨੇ 'ਤੇ ਆਈ ਹਾਂ, ਜੇ ਮਾਹੌਲ ਹਾਲਾਤ ਖਰਾਬ ਹੋਏ ਨਾ, ਤੇ ਉਹ ਜੇ ਕਿਸੇ ਤੂੰ ਸਿੱਖ ਨੂੰ ਦੇਖੇਗੀ ਨਾ, ਜਿਹਨੇ ਸਿਰ ਤੇ ਪੱਗ ਪਾਈ ਹੋਈ, ਉਹਦੇ ਕੋਲ ਜਾ ਕੇ ਖੜ ਜਾਈ, ਆਈ ਐਮ ਹੈਪੀ, ਯੂ ਵਿਲ ਬੀ ਸੇਫ ਦੈਨ, ਤੈਨੂੰ ਕੁਛ ਨਹੀਂ ਹੋਊਗਾ। ਕੈਨ ਯੂ ਇਮੈਜਿਨ ਹਾਊ ਵਰਲਡ ਸੀ ਅਸ? ਇਸ ਚੀਜ਼ ਨੂੰ ਇੰਟੈਕਟ ਰੱਖਣਾ, ਔਰ ਇਹਦੇ ਲਈ ਆਪਾਂ ਅੱਗੇ ਗੱਲਬਾਤ ਕਰਾਂਗੇ। ਔਰ ਇਹਨੇ ਸ਼ਬਦਾਂ ਨਾਲ ਜੇ ਮੇਰੇ ਤੋਂ ਕੋਈ ਗੱਲ ਊਂਚ ਨੀਚ ਕੋਈ ਹੋ ਗਈ ਹੋਏ, ਤੇ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ। ਔਰ ਫਤਿਹ ਦੀ ਸਾਂਝ ਪਾਉਂਦੇ ਹੋਏ ਇਸ ਆਪਣੀ ਗੱਲ ਨੂੰ ਇੱਥੇ ਹੀ ਸਮਾਪਤ ਕਰੂੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਪ੍ਰਬੰਧ ਵੱਲੋਂ, ਸਮੁੱਚੀ ਸੰਗਤ ਵੱਲੋਂ ਡਾਕਟਰ ਰੀਤੂ ਸਿੰਘ ਹੋਣਾ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਕਿ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ, ਜਿੱਥੇ ਉਹਨਾਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ, ਹਿੰਦੁਸਤਾਨ ਦੇ ਹਾਲਾਤਾਂ ਦੀ ਗੱਲ ਕੀਤੀ ਹੈ, ਇਹ ਉਹ ਪਰਿਵਾਰ ਆ ਜਿਨ੍ਹਾਂ ਨੇ ਆਪਣੇ ਪਰਿਵਾਰ ਸ਼ਹੀਦ ਕਰਾਏ, ਅੱਜ ਵੀ ਉਹਦਾ ਸੰਤਾਪ ਭੋਗ ਰਹੇ ਹਨ। 16 ਕੇਸ ਇਸ ਬੀਬੀ ਦੇ ਅੱਜ ਵੀ ਚੱਲ ਰਹੇ ਹਨ। ਜਿਵੇਂ ਜਿਵੇਂ ਉਹਨਾਂ ਦੇ ਨਾਲ ਜੋ ਹੋਇਆ, ਉਹ ਬਹੁਤ ਹੀ ਸੰਖੇਪ ਦੇ ਵਿੱਚ ਪੰਜਾਬ ਦੇ ਅੱਜ ਦੇ ਹਾਲਾਤਾਂ ਨੂੰ ਆਪਣਾ ਸਾਂਝਾ ਕਰਕੇ ਗਏ ਹਨ। ਆਉਣ ਵਾਲੇ ਬੁੱਧਵਾਰ ਨੂੰ ਸ਼ਾਮ ਨੂੰ 6 ਵਜੇ ਡਾਕਟਰ ਰੀਤੂ ਸਿੰਘ ਹੁਣੀ ਮਲਪੀਠ ਗੁਰਦੁਆਰਾ ਸਾਹਿਬ ਵਿਖੇ ਵੀ ਪਹੁੰਚਣਗੇ। ਅਗਰ ਕਿਸੇ ਨੂੰ ਕੋਈ ਹੋਰ ਸਵਾਲ ਜਵਾਬ ਹੋਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸੋ ਇੱਥੇ ਪਹੁੰਚਣ 'ਤੇ ਜਿਉਂ ਆਖਦਾ ਹਾਂ ਕੋਈ ਸਮੇਂ ਦੀ ਦੇਰੀ ਕਰਕੇ ਖਿਮਾ ਦਾ ਜੱਚ ਕਿਆ। ਸੋ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਾਲ ਸਿੰਘ ਹੋਣਾ ਨੂੰ ਕਿ ਉਹ ਡਾਕਟਰ ਰੀਤੂ ਸਿੰਘ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਿਰੋਂ ਪਾਉ ਦੀ ਬਖਸ਼ਿਸ਼ ਦੇਣ। ਬੋਲੇ ਸੋਨਿਹਾਲ, ਬਹੁਤ ਬਹੁਤ ਧੰਨਵਾਦ। ਇਸ ਤੋਂ ਬਾਅਦ ਇਹਨਾਂ ਨੇ ਹੁਣ ਗੁਰਦੁਆਰਾ ਸਾਹਿਬ ਯੂਨੀਵਰਸਿਟੀ ਵੀ ਪਹੁੰਚਣਾ, ਉੱਥੇ ਵੀ ਕਹਿਣਾ ਹੈ। ਸੋ ਹੁਣ ਬੇਨਤੀ ਕਰਾਂਗਾ ਗੁਰੂ ਪੰਥੇ ਕੀਰਤਨੀਏ ਪੌਂਟਾ ਸਾਹਿਬ ਦੀ ਪਾਵਨ ਪੁੱਤਰ ਧਰਤੀ ਦੇ ਜੋ ਹਜ਼ੂਰੀ ਕੀਰਤਨੀਏ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪੌਂਟਾ ਸਾਹਿਬ ਵਾਲੇ ਜਥਾ, ਉਹ ਕੀਰਤਨ ਦੀ ਹਾਜ਼ਰੀ ਭਰੇਗਾ 1:30 ਵਜੇ ਤੱਕ। ਉਪਰੰਤ ਡੇਢ ਵਜੇ ਤੱਕ ਉਪਰੰਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਉਹ ਪਹੁੰਚ ਰਹੇ ਹਨ, ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਨਾਲ ਹੀ ਬੇਨਤੀ ਕਰਦਾ ਜਾਵਾਂ ਕਿ ਬਾਹਰ ਜੋ ਗੇਟ ਦੇ ਲਾਗੇ ਡਾਕਟਰ ਸਾਹਿਬ ਬੈਠੇ ਹਨ, ਅਗਰ ਕਿਸੇ ਨੇ ਕੋਈ ਚੈੱਕਅਪ ਕਰਾਉਣਾ ਹੋਵੇ ਜਾਂ ਕੋਈ ਸਲਾਹ ਮਸ਼ਵਰਾ ਲੈਣਾ ਹੋਵੇ ਉਹ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਦੂਸਰੀ ਬੇਨਤੀ ਆ ਕਿ ਬਾਹਰ ਜੇ ਕਿਸੇ ਦੀ ਕੋਈ ਕਾਰ ਗਲਤ ਪਾਰਕਿੰਗ ਲੱਗੀ ਆ, ਪਲੀਜ਼ ਕਿਰਪਾ ਕਰਕੇ ਉਹਨੂੰ ਮੂਵ ਕਰਨ ਦਾ ਯਤਨ ਕਰੋ। ਪੁਲਿਸ ਵਾਲੇ ਬਾਹਰ ਸ਼ਾਇਦ ਟਿਕਟਾਂ ਵੀ ਦੇਣ ਦਾ ਯਤਨ ਕਰਨਗੇ। ਸੋ ਆਓ ਹੁਣ ਕੀਰਤਨ ਸਰਵਣ ਕਰੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜਵੇਂ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਬੜਾ ਸੁੰਦਰ ਬਚਨ ਰਾਮਕਲੀ ਰਾਗ ਵਿੱਚ ਬਖਸ਼ਿਸ਼ ਕਰ ਰਹੇ ਹਨ। ਆਪ ਜੀ ਨਾਲ ਸਾਂਝ ਪਾਈਏ। ਗੁਰੂ ਪਿਆਰੀ ਸਾਧ ਸੰਗਤ, ਸਾਹਿਬ ਬਖਸ਼ਿਸ਼ ਕਰ ਰਹੇ ਹਨ ਜਿੱਥੇ ਤੁਸੀਂ ਬੈਠੇ ਹੋ, ਜਿਹੜੇ ਲੋਕ ਵਿੱਚ, ਜਿਹੜੀ ਸੰਗਤ ਵਿੱਚ, ਜਿਹੜੇ ਗੁਰੂ ਦਰਬਾਰ ਵਿੱਚ ਤੁਸੀਂ ਜੁੜ ਬੈਠੇ ਹੋ। ਸਾਹਿਬ ਕਹਿੰਦੇ ਹਨ ਇਹ ਸੁੱਖਾਂ ਦਾ ਘਰ ਹੈ, ਸੁੱਖਾਂ ਦਾ ਅਸਥਾਨ ਹੈ, ਇੱਥੇ ਆ ਕੇ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਫਿਰ ਅਗਲੀਆਂ ਪੰਕਤੀਆਂ ਵਿੱਚ ਤਾਂ ਕਮਾਲ ਦੇ ਬਚਨ ਕਹਿੰਦੇ ਹਨ, ਕਹਿਣ ਲੱਗੇ ਹਨ ਜਦੋਂ ਜਿਹੜਾ ਜੀਵ ਇੱਥੇ ਆ ਕੇ ਗੁਰਦਰਬਾਰ ਵਿੱਚ ਜੁੜ ਕੇ ਬੈਠਦਾ ਹੈ, ਦੁਨੀਆਂ ਦੇ ਸੁੱਖ ਤਾਂ ਮਿਲਦੇ ਹਨ ਪਰ ਪਰਲੋਕ ਵਿੱਚ ਜਾ ਕੇ ਧਰਮ ਰਾਜ ਦੀ ਕੋਈ ਮਜਾਲ ਨਹੀਂ ਕਿ ਤੁਹਾਡੇ ਵੱਲ ਅੱਖ ਭਰ ਕੇ ਧੱਕ ਜਾਏ। ਸਾਧ ਸੰਗਤ ਉਚਾਰਨ ਕਰੋ ਸ੍ਰੀ ਵਾਹ, ਜਮਦੂਤ ਵੀ ਤੁਹਾਡੇ ਨੇੜੇ ਨਹੀਂ ਆਉਣਗੇ। ਫਿਰ ਅਗਲੀ ਪੰਕਤੀ ਵਿੱਚ ਹੋਰ ਬਖਸ਼ਿਸ਼ ਕਰਦੇ ਹਨ, ਕਹਿੰਦੇ ਹਨ ਇੱਥੋਂ ਇੱਕ ਬੜਾ ਵੱਡਾ ਖਜ਼ਾਨਾ ਵੀ ਮਿਲਦਾ ਹੈ ਸਾਰੀ ਸੰਗਤ ਨੂੰ। ਉਹ ਕਿਹੜਾ ਖਜ਼ਾਨਾ ਹੈ? ਸਤਿਗੁਰ ਕਹਿੰਦੇ ਹਨ ਨਾਮ ਦਾ ਖਜ਼ਾਨਾ, ਨਾਮ ਦਾ ਭੰਡਾਰ ਮਿਲਦਾ ਹੈ ਜਿਹਦੇ ਸਦਕੇ ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੁੰਦੇ ਹਨ। ਆਓ ਸਾਰੇ ਸਰਵਨ ਕਰੋ।

0: ਗੁਰੂ ਪਿਆਰੀ ਸਾਧ ਸੰਗਤ ਇਤਨੀ ਹਾਜ਼ਰੀ ਪ੍ਰਵਾਨ ਕਰਦੇ ਹੋਏ, ਅਸੀਸ ਬਖਸ਼ਿਓ ਭੁੱਲਾਂ ਚੁੱਕਾਂ ਖਿਮਾ ਕਰਦੇ ਹੋਏ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪੌਂਟਾ ਸਾਹਿਬ ਵਾਲੇ ਅਤੇ ਉਹਨਾਂ ਦੇ ਰਾਗੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਅੰਮ੍ਰਿਤ ਦੀ ਕੀਰਤਨ ਦੁਆਰਾ ਨਿਹਾਲ ਕੀਤਾ। ਹੁਣ ਜਿਵੇਂ ਕਿ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ, ਕੱਲ੍ਹ ਸ਼ਾਮ ਦੇ ਦੀਵਾਨ ਔਰ ਅੱਜ ਦੇ ਦੀਵਾਨ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਕੌਮ ਦੇ ਮਹਾਨ ਕੀਰਤਨੀਏ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਵਰਸਾਏ ਹੋਏ ਕੀਰਤਨੀਏ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੁੜੀ ਕੀਰਤਨੀਏ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਜੋ ਪਹੁੰਚੇ ਹਨ ਇਸ ਫੇਰੀ ਦੇ, ਉਹਨਾਂ ਦੇ ਦੋ ਦੀਵਾਨ ਸਨ, ਸੋ ਅੱਜ ਦਾ ਉਹਨਾਂ ਦੀ ਇਸ ਫੇਰੀ ਦਾ ਆਖਰੀ ਦੀਵਾਨ ਹੈ। ਸੋ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਇਸ ਸਥਾਨ ਦੇ ਉੱਤੇ ਕੀਰਤਨ ਦੀ ਹਾਜ਼ਰੀ ਭਰੀ। ਹੁਣ ਆਪ ਜੀ ਦੇ ਸਨਮੁਖ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਕੀਰਤਨ ਦੀ ਹਾਜ਼ਰੀ ਭਰਨਗੇ। ਨਾਲ ਹੀ ਬੇਨਤੀ ਕਰਾਂ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ 30 ਅਗਸਤ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਹਾੜਾ ਆ ਰਿਹਾ ਹੈ, ਜਦੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾ ਕੀਤੀ। ਉਹ ਦਿਹਾੜਾ 30 ਅਗਸਤ ਨੂੰ ਆ ਰਿਹਾ ਹੈ ਅਤੇ 1 ਸਤੰਬਰ ਨੂੰ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ 1604 ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪਹਿਲਾਂ ਪ੍ਰਕਾਸ਼ ਕੀਤਾ। ਉਹਨਾਂ ਇਤਿਹਾਸਕ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆਂ ਵਿਸ਼ੇਸ਼ ਤੌਰ 'ਤੇ ਸਮਾਗਮ ਹੋਣਗੇ। ਆਪ ਸੰਗਤਾਂ ਨੂੰ ਬੇਨਤੀ ਕਰਾਂਗਾ ਜ਼ਰੂਰ ਇਹਨਾਂ ਦਿਨਾਂ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦਾ ਯਤਨ ਕਰੋ। ਆਓ ਹੁਣ ਗੁਰੂ ਪੰਥ ਦੇ ਕੀਰਤਨੀਆਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Благодаря ви, Далас. Манг. Манг бъди бъди. Ам сансар ди вич зо ки саре манг де не. Ек дата саб манг те. Саре манг те хам. Саре манг де не. Пар манган ди жач кисе кисе не ум диз. ਸਾਰਿਆਂ ਨੂੰ ਮੰਗਣਾ ਵੀ ਨਹੀਂ ਆਉਂਦਾ, ਕਈਆਂ ਨੂੰ ਵੀ ਨਹੀਂ ਪਤਾ ਮੰਗਣਾ ਕੀ ਹੈ। ਮੰਗ ਗਲਤ ਕਰ ਪੈਂਦੇ ਨੇ। ਹਰਨਾਕਿਸ਼ ਨੇ ਬੜੀ ਤਪੱਸਿਆ ਕੀਤੀ, ਬਹੁਤ ਤਪੱਸਿਆ ਕੀਤੀ। ਜਦੋਂ ਅਕਾਲ ਪੁਰਖ ਸਾਹਮਣੇ ਪ੍ਰਗਟ ਹੋਏ, ਮੰਗ ਗਲਤ ਮੰਗ ਬੈਠਾ। ਮੰਗ ਇਹ ਮੰਗ ਬੈਠਾ ਕਿ ਮੈਂ ਕਦੀ ਮਰਾਂ ਹੀ ਨਹੀਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਦਿਨੇ ਮਰਾਂ ਨਾ ਰਾਤ ਨਾ ਮਰਾਂ, ਨਾ ਕਿਸੇ ਜਾਨਵਰ ਕੋਲ ਮਰਾਂ, ਨਾ ਕਿਸੇ ਸ਼ਸਤਰ ਦੇ ਨਾਲ। ਬਾਕੀ ਇਹ ਮੰਗ ਲਿਆ ਕਿ ਮੇਰੀ ਮੌਤ ਹੀ ਕਦੀ ਨਾ ਹੋਵੇ। ਤੋ ਜਦ ਦਾ ਵਿਧਾਨ, ਜਦ ਦਾ ਸੰਸਾਰ ਬਣ ਗਿਆ ਆਇਆ ਹੈ, ਇਸ ਤਰ੍ਹਾਂ ਸੰਸਾਰ ਆਉਣਾ ਜਾਣਾ ਹੀ ਹੈ। ਇੱਕ ਬੰਦਾ ਜਾਂਦਾ, ਦੂਸਰਾ ਆ ਰਿਹਾ, ਇੱਕ ਜਾਂਦਾ ਹੈ। ਇਹ ਆਉਣ ਜਾਣ ਇੱਕ ਖੇਲ ਹੈ, ਇਹ ਉਸ ਦੀ ਮਾਇਆ ਹੈ, ਆਗਿਆਕਾਰੀ ਕਿੰਨੀ ਮਾਇਆ। ਆਵਣ ਜਾਣ ਇੱਕ ਖੇਲ ਬਣਾਇਆ, ਇਹ ਉਹਦਾ ਖੇਲ ਹੈ ਕਰਤਾ ਪੁਰਖ ਦਾ। ਮੰਗ ਗਲਤ ਕਰ ਮੰਗ ਬੈਠੇ। ਇੱਥੇ ਰਵਿਦਾਸ ਕਹਿੰਦੇ ਮੇਰਾ ਹਿਰਦਾ ਖਾਲੀ ਹੈ, ਸਾਰਾ ਸੰਸਾਰ ਪ੍ਰਭੂ ਦੇ ਜ਼ਹੂਰ ਦੇ ਨਾਲ, ਕੁਦਰਤ ਦੇ ਨਾਲ ਭਰਿਆ। ਉਹਦੀ ਕੁਦਰਤ ਵਿੱਚ ਆਪ ਹੀ ਪਰਮਾਤਮਾ ਵੱਸਦਾ। ਕਰ ਕਿਰਪਾ ਵਸੋ ਮੇਰੇ ਹਿਰਦੇ, ਹੋਏ ਸਹਾਈ ਆਪ। ਅਸੀਂ ਇਹ ਵੀ ਸ਼ਬਦ ਪੜ੍ਹਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਹਿਰਦਾ ਖਾਲੀ। ਭਾਵੇਂ ਅਸੀਂ ਧਾਰਮਿਕ ਧਰਮ ਪ੍ਰਸਤ ਬਣਦੇ ਹਾਂ, ਪਰ ਕਦੀ ਗਊ ਦੇ ਨਾਲ ਵਿਚਾਰ ਕਰੀਏ, ਅੰਦਰ ਖਾਲੀ ਮਿਲਦਾ, ਅੰਦਰ ਭਰਿਆ ਮਿਲਦਾ ਹੀ ਨਹੀਂ। ਬਹੁਤ ਹੀ ਘੱਟ ਸੰਸਾਰ ਦੇ ਵਿੱਚ ਉਹ ਲੋਕ, ਉਹ ਸੰਤ ਲੋਕ, ਉਹ ਤੱਤ ਬੇਤਾ ਲੋਕ ਹੋਏ ਨੇ ਜਿਨ੍ਹਾਂ ਦੇ ਕੋਲ ਇਹ ਪ੍ਰੇਰਣਾ ਅਤੇ ਇਹ ਗਿਆਨ ਚਕਸ਼ੂ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੁੰਦਾ ਹੈ, ਪਰ ਬੜੇ ਵਿਰਲੇ ਨੇ, ਘਣੇ ਨਹੀਂ ਵਿਰਲੇ ਨੇ। ਇਹੀ ਬੇਨਤੀ ਅਸੀਂ ਵੀ ਕਰਦੇ ਹਾਂ ਕਿ ਕਰ ਕਿਰਪਾ ਵਸੋ ਮੇਰਾ ਹਿਰਦੇ, ਹੋਏ ਸਹਾਈ ਆਪ, ਮਦਦਗਾਰ ਹੋਵੋ ਪਰਮਾਤਮਾ ਜੀ। ਉਦਮ ਵੀ ਤੁਸੀਂ ਕਰਾਉਣਾ, ਸਾਰੀ ਐਨਰਜੀ ਵੀ ਤੁਹਾਡੀ ਹੈ, ਉਦਮ ਵੀ ਤੁਹਾਡਾ, ਤਾਕਤ ਵੀ ਤੁਹਾਡੀ, ਸਾਰੀ ਪਾਇਆ ਤੁਹਾਡੀ ਹੈ। ਉਦਮ ਕਰੋ ਕਰਾਵੋ ਠਾਕੁਰ, ਪੇਖਤ ਸਾਧੂ ਸੰਗ, ਹਰ ਹਰ ਨਾਮ ਚੜਾਵੋ ਰੰਗਨ, ਆਪੇ ਹੀ ਪ੍ਰਭ ਰੰਗ। ਇਹ ਤੁਹਾਡੇ ਹੱਥ ਦੀ ਗੱਲ ਹੈ। ਮੇਰਾ ਛੋਟਾ ਜਿਹਾ ਪ੍ਰਯਤਨ ਹੈ ਕਿ ਮੇਰੀ ਇੱਛਾ ਬਣ ਜਾਵੇ ਕਿ ਮੇਰੇ ਅੰਦਰ ਤੁਸੀਂ ਆਣ ਵਸੋ, ਅੰਦਰ ਆ ਕੇ ਵਸ ਜਾਓ, ਤਾਂ ਕਿ ਹਿਰਦਾ ਜਿਹੜਾ ਇਹ ਸ਼ਾਂਤ ਹੋ ਜਾਵੇ, ਤ੍ਰਿਪਤ ਹੋ ਜਾਵੇ। ਬੇਨਤੀ ਹੈ ਕਿ ਜਦ ਤੱਕ ਉਹ ਘਰ ਵਿੱਚ ਨਹੀਂ ਨਾ ਆਉਂਦਾ, ਤਦ ਤੱਕ ਘਰ ਜਿਹੜਾ ਨਾ ਇਹ ਬੀਆਂਬਾਨ ਹੈ, ਉਜਾੜ ਹੈ। ਸਮਝ ਲਓ ਕਿ ਘਰ ਵਿੱਚ ਅੱਗ ਲੱਗੀ ਹੋਈ ਹੈ। ਜਿਨਕੇ ਕੰਤ ਦਿਸ਼ਾਪੁਰੀ ਸੇ ਅਹਿਲ ਸਫਰੇ ਜਲੰਤ। ਕੀਰਤਨ ਦੀ ਸਮਾਪਤੀ ਹੈ। ਸਤਸੰਗ ਦੀ ਬਹੁਤ ਧੰਨਵਾਦ। ਪ੍ਰਬੰਧਕ ਕਮੇਟੀ ਦਾ, ਸਤਿਕਾਰਯੋਗ ਜੰਡੀ ਸਾਹਿਬ ਜੀ ਦਾ, ਮਾਨਯੋਗ ਅੰਮ੍ਰਿਤਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਹੁਕਮ ਕੀਤਾ ਅਤੇ ਫਿਰ ਦੁਬਾਰਾ ਆਪ ਜੀ ਦੇ ਦਰਸ਼ਨ ਦੀਦਾਰ ਹੋਏ ਹਨ। ਅਸੀਂ ਚਾਹੁੰਦੇ ਕਿ ਇਸੇ ਤਰ੍ਹਾਂ ਹੀ ਤੁਹਾਡੇ ਦਰਸ਼ਨ ਦੀਦਾਰ ਸਾਨੂੰ ਹੁੰਦੇ ਰਹਿਣ, ਕਿ ਅਸੀਂ ਆਪ ਜੀ ਦੇ ਸਾਹਮਣੇ ਬੈਠ ਕੇ ਕੀਰਤਨ ਕਰਦੇ ਰਹੀਏ ਔਰ ਕੀਰਤਨ ਸਿੱਖਦੇ ਰਹੀਏ। ਕਿ ਭੁੱਲਾਂ ਚੁੱਕਾਂ ਦੀ ਖਿਮਾ, ਆਨੰਦ ਸਾਹਿਬ ਦੇ ਪਾਠ ਕਰੀਏ ਜੀ। ਆਓ ਸਲੋਹ ਲੈ ਵਿੱਚ ਕਰਦੇ ਹਾਂ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਿਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਘਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਅਰਸ਼ਵੀਰ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ, ਜਤਿੰਦਰ ਸਿੰਘ ਆਲੂਵਾਲੀਆ ਪਰਿਵਾਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਅੰਜੂ ਡਵਾਲੀ ਵੱਲੋਂ ਯੂਨੀਵਰਸਿਟੀ ਵਿੱਚ ਉੱਚ ਵਿੱਦਿਆ ਲਈ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਹੈ, ਮੇਰਾ ਪ੍ਰਿਆਰਥ ਰੱਖਣਾ। ਅਤੁੱਲ ਭਾਟੀਆ ਉਹਨਾਂ ਦਾ ਬੇਟੇ ਵੱਲੋਂ ਸੱਚੇ ਪਾਤਸ਼ਾਹ ਜੀ ਪਿਤਾ ਚਮਨ ਦਿਸ਼ਾ ਸਦਾਨਾ ਬੇਟੀ ਲਾਲ ਭਾਟੀਆ ਦੀ ਸਲਾਨਾ ਯਾਦ ਵਿੱਚ ਰੂਹ ਦੀ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ। ਸੁਖਜਿੰਦਰ ਸਿੰਘ ਵੱਲੋਂ ਗ੍ਰੀਨ ਕਾਰਡ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਹੈ, ਰਹਿਮਤਾਂ ਪ੍ਰਿਆਰਥ ਰੱਖਣਾ। ਅਰੁਣਾ ਵੱਲੋਂ ਦੋਤੀ ਨਵੀਰਾ ਸ਼ਰਮਾ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਿਆਰਥ ਰੱਖਣਾ ਜੀਓ। ਬਲਜੀਤ ਸਿੰਘ ਅਤੇ ਸੁਪ੍ਰੀਤ ਕੌਰ ਵੱਲੋਂ ਸੱਚੇ ਪਾਤਸ਼ਾਹ ਜੀਓ ਪਰਿਵਾਰ ਦੇ ਵਾਧੇ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਿਆਰਥ ਰੱਖਣਾ। ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ, ਨਾਮ ਵਾਹਿਗੁਰੂ ਵਾਹਿਗੁਰੂ ਜਪੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਹਫ਼ਤਾਵਾਰੀ ਦੁਪਹਿਰ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਲਵਾ ਕੇ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਉਂਦਿਆਂ ਹੋਇਆਂ ਸਤਿਗੁਰਾਂ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ, ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤ ਰਹੀਆਂ ਹਨ, ਕੁਝ ਸਮੇਂ ਵਾਸਤੇ ਵਾਹਿਗੁਰੂ ਮੰਤਰ ਦੇ ਜਾਪ ਕਰੀਏ ਜੀ।

ਸੁਖਮਨੀ ਸਾਹਿਬ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਵੈ ਕਾਂਖੀ ਕੈ ਦਰਸ ਤੁਹਾਰੋ ਨਾਨਕੁਨ ਸੰਗ ਮੋਹਿ ਉਧਾਰੋ ਸੁਖ ਮਨੀ ਸੁਖਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਖਜਬੇ ਕੰਨਾ ਲਾਗੈ ਪ੍ਰਭ ਕੈ ਸਿਮਰਨ ਆਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ

ਆਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲੇ ਆਕਾਰਾ ਹਰ ਸਿਮਰਨ ਮੈਂ ਆਮ ਨਿਰੰਕਾਰਾ ਕਰ ਕਿਰਪਾ ਜਿਸਾ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਕਟ ਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥੋ ਅਸਪਦੀ

ਤੇਰਾ ਚਲਾਏ ਜਹਿ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਏ ਉਧਾਰੀ ਅਨਕ ਪੁਨਚਨ ਕਰਤ ਨਹੀਂ ਤਰਾਏ ਹਰ ਕੋ ਨਾਮ ਖੋੜ ਪਾਪ ਪਰ ਹਰਾਏ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਪ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖਿਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋ ਰੇ ਬੰਧਨ ਪਰਾਏ ਹਰ ਕਾ ਨਾਮ ਜਪਤ ਨਿਸਤਰਾਏ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ

ਤਾਬਦਰ ਸਭ ਨਸਾਏ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੇ ਸੇਵਾ ਨਾਮ ਧਿਆਈਐ ਨਾਮ ਤੁਰ ਕਥ ਵਰਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ।

ਸਾਹਿਬ ਜਿਉਣ ਲਾਵਾਏ। ਸੰਤਨ ਕਹਿ ਦੁੱਖਨ ਸਰਬ ਜੋਨ ਪਾਏ, ਸੰਤ ਕਹਿ ਦੁੱਖਨ ਤ੍ਰਿਗ ਜੋਨ ਕਿਰਮਾਏ, ਸੰਤਨ ਕਹਿ ਦੁੱਖਨ ਤ੍ਰਿਸ ਨਾਮੇ ਜਲਾਏ, ਸੰਤ ਕਹਿ ਦੁੱਖਨ ਸਭ ਕੋ ਚਲਾਏ।